0: ਸਜਣੋ ਤੇ ਬੇਲਿਓ, ਮੈਂ ਜੈਲੀ ਜ਼ਫਰ
1: ਤੇ ਜ਼ਫਰ,
0: ਤੁਸੀਂ ਸੁਣਦੇ ਪਏ ਜੇ ਗਜਦਾ ਵਜਦਾ ਰੇਡੀਓ ਚੈਨਲ FM 101, ਮੇਰਾ ਮਤਲਬ ਹੈ FM 101.
2: This is FM 101. This is a

बात है जी, क्या ही बात है, जबरदस्त यार ट्रैक तुसी सुन रहे हो रेडियो पाकिस्तान 101 एफएम दिला होस्ट स्टूडियोस तो देसी बीट से प्रोग्राम दा नाम है जी। थोड़े नाल मुखातिब ते मौजूद है थोड़ी अपनी आरजे ते मेज़बान ज़ैनब अरशद। बहुत सारियां गल्लां बातें होणगियां। 111-000-101 साडा कॉलिंग नंबर, साडा राबते दा नंबर। इस फोन नंबर नूं तुसी मिला सकदे हो 042 दे इजाफी कोड नाल। ਇਹਦੇ ਨਾਲ ਅਗਰ ਗੱਲਬਾਤ ਕਰੀਏ ਪ੍ਰੋਗਰਾਮ 'ਚ ਸ਼ਮੂਲੀਅਤ ਦੀ ਸ਼ਾਮਲ ਹੋਣ ਦੀ, ਤਾਂ ਤੁਸੀਂ ਮੈਸੇਜਸ ਰਾਹੀਂ ਵੀ ਪ੍ਰੋਗਰਾਮ ਦਾ ਹਿੱਸਾ ਬਣ ਸਕਦੇ ਹੋ। ਆਪਣੇ ਮੋਬਾਈਲ ਫੋਨ ਦੇ ਕ੍ਰੀਏਟ ਜਾਂ ਰਾਈਟ ਮੈਸੇਜ ਆਪਸ਼ਨ 'ਚ ਜਾਣਾ, 101 ਲਿਖਣਾ, ਸਪੇਸ ਦੇਣਾ, ਨਾ ਸੁਨਿਆ ਲਿਖਣਾ, ਅਤੇ ਆਪਣੇ ਮੈਸੇਜਸ ਨੂੰ ਘੱਲ ਦੇਣਾ 4471 ਅਤੇ 4471 'ਤੇ। www.facebook.com/fm101 ਲਾਹੌਰ ਸਾਡਾ ਆਫਿਸ਼ੀਅਲ ਪੇਜ ਹੈ ਜੀ, ਜਿਸ 'ਤੇ ਪੋਸਟ ਮੌਜੂਦ ਹੈ। ਉਮੀਦ ਕਰਾਂਗੇ ਕਿ ਅੱਜ ਦੇ ਪ੍ਰੋਗਰਾਮ 'ਚ ਵੀ ਤੁਸੀਂ ਸਾਰੇ ਜ਼ਰੂਰ ਸ਼ਾਮਲ ਹੋਵੋਗੇ ਆਪਣੀਆਂ ਮੁਹੱਬਤਾਂ ਚਾਹਤਾਂ ਦੇ ਨਾਲ, ਆਪਣੀ ਅਪਣਾਈਅਤ ਦੇ ਨਾਲ, ਖਲੂਸ ਦੇ ਨਾਲ। ਇਸੇ ਤਰ੍ਹਾਂ ਹੀ ਤੁਹਾਡਾ ਫੀਡਬੈਕ ਜਿਹੜਾ ਨਾ ਬੜਾ ਹੀ ਜ਼ਰੂਰੀ ਹੁੰਦਾ ਜੀ ਸਾਡੇ ਵਾਸਤੇ, ਸਮਝੋ ਕਿ ਫਿਊਲ ਹੁੰਦਾ ਹੈ। ਬੋਲਣ ਨੂੰ ਜੀ ਕਰਦਾ ਹੈ, ਗੱਲਬਾਤ ਕਰਨ ਨੂੰ ਜੀ ਕਰਦਾ ਹੈ, ਗੱਲਬਾਤ ਨੂੰ ਅੱਗੇ ਤੋਰਨ ਨੂੰ ਜੀ ਕਰਦਾ ਹੈ, ਜਿਸ ਵੇਲੇ ਤੁਹਾਡੇ ਸਭ ਦੀਆਂ ਮੁਹੱਬਤਾਂ ਚਾਹਤਾਂ ਜਿਹੜੀਆਂ ਨੇ ਨਾਲ ਜੁੜ ਜਾਣ। ਬਹੁਤ ਬਹੁਤ ਸ਼ੁਕਰੀਆ ਪ੍ਰਵੀਨ ਸਾਹਿਬਾ, ਤੁਸੀਂ ਸਾਡੇ ਨਾਲ ਮੌਜੂਦ ਹੋ, ਬਹੁਤ ਸਾਰੀ ਮੁਹੱਬਤ ਨਾਲ, ਬਹੁਤ ਸਾਰੀ ਚਾਹਤ ਨਾਲ। ਅਸਲਾਮ ਅਲੈਕੁਮ। ਵਾਲੇਕੁਮ ਅਸਲਾਮ। ਮੈਂ ਠੀਕ ਠਾਕ, ਅਲਹਮਦੁਲਿਲਾ, ਬਿਹਤਰੀਨ। ਹਮੇਸ਼ਾ ਦੀ ਤਰ੍ਹਾਂ ਪ੍ਰੋਗਰਾਮ ਦਾ ਆਗਾਜ਼, ਆਵਾਜ਼ ਤੇ ਅੰਦਾਜ਼ ਸਭ ਹੀ ਜ਼ਬਰਦਸਤ, ਬੜੀ ਮਿਹਰਬਾਨੀ ਜੀ, ਜਿਉਂਦੇ ਵਸਦੇ ਰਹੋ, ਆਬਾਦ ਰਹੋ। ਮਰੀਮ ਆ ਗਈ ਹੈ ਗੁਲਬਰਗ ਤੋਂ। ਅਸਲਾਮ ਅਲੈਕੁਮ। ਵਾਲੇਕੁਮ ਅਸਲਾਮ। ਮੈਂ ਠੀਕ ਠਾਕ, ਅਲਹਮਦੁਲਿਲਾ, ਬਿਹਤਰੀਨ। ਤੁਸੀਂ ਕਹਿ ਰਹੇ ਹੋ ਕਿ ਜ਼ੈਨਬ ਤੁਸੀਂ ਐਸਾ ਨਾ ਵੀ ਕਹਿੰਦੇ, ਫਿਰ ਵੀ ਅਸੀਂ ਪ੍ਰੋਗਰਾਮ ਸੁਣਦੇ ਰਹਿੰਦੇ। ਥੋੜ੍ਹੀ ਜਿਹੀ ਦਿਲਚਸਪੀ ਵਾਸਤੇ, ਥੋੜ੍ਹੀ ਜਿਹੀ ਤਵੱਜਾ ਹਾਸਲ ਕਰਨ ਵਾਸਤੇ ਕੁਝ ਨਾ ਕੁਝ ਸਾਨੂੰ ਕਹਿਣਾ ਹੀ ਹੁੰਦਾ ਹੈ। ਅੱਛਾ, ਮੈਨੂੰ ਨਾ ਅਕਸਰ ਜਿਸ ਵੇਲੇ ਕੋਈ ਵੀ ਟਕਰਦਾ ਜਾਂ ਮਿਲਦਾ ਹੈ ਤੇ ਉਹ ਕਹਿੰਦੇ ਨੇ ਕਿ ਅੱਛਾ ਤੁਸੀਂ ਰੇਡੀਓ ਪ੍ਰੋਗਰਾਮ ਕਰਦੇ ਹੋ, ਹੁਣ ਰੇਡੀਓ ਕੌਣ ਸੁਣਦਾ, ਹੁਣ ਐਸਾ ਕਿੱਥੇ ਹੁੰਦਾ ਜੀ। ਹੁਣ ਤੇ ਬਹੁਤ ਸਾਰੀਆਂ ਆਪਸ਼ਨਸ ਨੇ, ਬਹੁਤ ਸਾਰੀਆਂ ਚੀਜ਼ਾਂ ਨੇ, ਮਤਲਬ ਮਸਰੂਫੀਅਤ ਵੀ ਇੰਨੀ ਸਾਰੀ ਹੈ ਤੇ ਉਹਦੇ ਨਾਲ ਨਾਲ ਮੁਖਤਲਿਫ ਜਿਹੜੀਆਂ ਚੀਜ਼ਾਂ ਨੇ, ਸੋਸ਼ਲ ਮੀਡੀਆ ਹੈ, ਉਹੀ ਸਾਨੂੰ ਟਾਈਮ ਨਹੀਂ ਦਿੰਦਾ। ਮੈਂ ਕਿਹਾ ਤੁਹਾਡਾ ਇਹ ਗਲਤ ਖਿਆਲ ਹੈ ਜੀ। ਰੇਡੀਓ ਦੀ ਅਹਿਮੀਅਤ ਜਿਹੜੀ ਹੈ ਨਾ, ਕਿਸੇ ਵੀ ਦੌਰ 'ਚ ਕਦੀ ਵੀ ਨਹੀਂ ਘੱਟ ਹੋ ਸਕਦੀ। ਜਿਨ੍ਹਾਂ ਪੁੱਛਿਆ, ਮੈਨੂੰ ਲੱਗ ਰਿਹਾ ਕਿ ਸ਼ਾਇਦ ਉਹ ਸੁਣਦੇ ਵੀ ਹੋਣ,

0: ਕਿਆ ਬਾਤ ਹੈ ਜੀ, ਆਪਾਂ ਸ਼ੁਰੂ ਤੋਂ ਪੰਜਾਬੀ ਆ।
1: ਮੈਨੂੰ ਕਾਵੜ ਬੁਜ਼ਿਲ ਬ੍ਰੇਵ ਜਾਂ ਫਿਰ ਕਾਇਰਾ।
0: ਅੱਜ ਦੇ ਪ੍ਰੋਗਰਾਮ 'ਚ ਬੜੀ ਹੀ ਜ਼ਬਰਦਸਤ ਜੀ ਗੱਲਬਾਤ ਹੋਏਗੀ, ਹੋਏਗੀ ਕਿਸ ਹਵਾਲੇ ਨਾਲ, ਬਿਲਕੁਲ ਜੀ ਜ਼ਰੂਰ ਤੁਹਾਨੂੰ ਦੱਸਾਂਗੇ। ਕੁਝ ਰਿਸ਼ਤੇ ਐਸੇ ਹੁੰਦੇ ਨੇ ਜਿਹੜੇ ਸਾਡੇ ਬੜੇ ਨਜ਼ਦੀਕ ਹੁੰਦੇ ਨੇ, ਬੜੇ ਨੇੜੇ ਹੁੰਦੇ ਨੇ, ਬਲੱਡ ਰਿਲੇਸ਼ਨਸ ਹੁੰਦੇ ਨੇ, ਖੂਨ ਦੇ ਰਿਸ਼ਤੇ ਹੁੰਦੇ ਨੇ। ਅਤੇ ਇਹਦੇ ਨਾਲ ਅਗਰ ਗੱਲਬਾਤ ਕੀਤੀ ਜਾਏ ਤਾਂ ਵੇਖਿਆ ਜਾਂਦਾ ਹੈ ਕਿ ਜਿਸ ਹੱਦ ਤੱਕ ਪਿਆਰ, ਅਪਣਾਈਅਤ ਅਤੇ ਮੁਹੱਬਤ ਹੁੰਦੀ ਹੈ, ਇੱਕ ਦੂਜੇ ਦੀ ਖਿੱਚ ਹੁੰਦੀ ਹੈ, ਅਤੇ ਉਹਦੇ ਨਾਲ ਇੱਕ ਚੀਜ਼ ਜਿਹੜੀ ਉਹ ਵੀ ਮਹਿਸੂਸ ਕੀਤੀ ਜਾਂਦੀ ਹੈ ਕਿ ਜਿਸ ਵੇਲੇ ਬੱਚੇ ਹੁੰਦੇ ਨੇ ਅਤੇ ਇੱਕ ਕੰਪੀਟੀਸ਼ਨ ਜਿਹੜਾ ਨਾ ਉਹ ਸ਼ੁਰੂ ਹੋ ਜਾਂਦਾ ਹੈ। ਸ਼ਰੀਕ ਰਿਸ਼ਤੇਦਾਰ ਜਿਹੜੇ ਹੁੰਦੇ ਨੇ ਕੰਪੇਅਰ ਕਰਦੇ ਰਹਿੰਦੇ ਨੇ, ਹਮੇਸ਼ਾ ਮੁਵਾਜ਼ਨਾ ਕਰਦੇ ਨੇ, ਲਓ ਜੀ ਮੇਰੇ ਤੇ ਪੁੱਤ ਨੇ ਗੱਡੀ ਲੈ ਲਈ ਆ, ਮੇਰੇ ਤੇ ਪੁੱਤ ਨੇ ਕੋਠੀ ਪਾ ਲਈ ਹੈ, ਅਤੇ ਤੁਹਾਡਾ ਬੇਟਾ ਜਿਹੜਾ ਹਾਲੇ ਤੀਕਰ ਡਿਗਰੀ ਨਹੀਂ ਕੰਪਲੀਟ ਕਰ ਸਕਿਆ, ਹਾਲੇ ਤੀਕਰ ਕੋਈ ਬੈਂਕ ਬੈਲੈਂਸ ਨਹੀਂ ਬਣਾਇਆ, ਬਦਲੋ ਇਸ ਘਰ ਨੂੰ, ਇਹ ਘਰ ਜਿਹੜਾ ਠੀਕ ਨਹੀਂ ਹੈ, ਹੁਣ ਤੁਹਾਡੇ ਘਰ ਆਉਂਦੇ ਹੋਏ ਸ਼ਰਮ ਆਉਂਦੀ ਹੈ, ਹੁਣ ਏਸੀ ਲਵਾ ਛੱਡੋ, ਕੀ ਹੋ ਗਿਆ ਹੈ, ਹੁਣ ਮੋਟਰਸਾਈਕਲ ਜਿਹੜੀ ਹੈ ਟੁੱਟ ਗਈ ਹੈ, ਇਹਨੂੰ ਬਦਲ ਛੱਡੋ। ਮਤਲਬ ਠੀਕ ਹੈ, ਕੁਝ ਗੱਲਾਂ ਬਾਤਾਂ ਜਿਹੜੀਆਂ ਨੇ ਨਾ, ਯਕੀਨ ਮੰਨੋ ਕਿ ਹਰ ਕਿਸੇ ਨੂੰ ਆਪਣੇ ਲਾਈਫ ਸਟਾਈਲ ਦਾ, ਆਪਣੇ ਰਹਿਣ ਸਹਿਣ ਦਾ, ਜਾਂ ਫਿਰ ਉਸਨੂੰ ਬਿਹਤਰ ਕਰਨ ਦਾ ਹਮੇਸ਼ਾ ਹੀ ਕਹਿ ਲਓ ਇੱਕ ਚਾਹਤ ਜਿਹੜੀ ਹੈ ਦਿਲ 'ਚ ਹੁੰਦੀ ਹੈ। ਹਰ ਕੋਈ ਸਮਝ ਰਿਹਾ ਹੁੰਦਾ ਹੈ ਕਿ ਅਗਰ ਮੇਰੀ ਬਾਈਕ ਠੀਕ ਨਹੀਂ ਹੈ, ਅਗਰ ਮੇਰਾ ਘਰ ਥੋੜ੍ਹਾ ਠੀਕ ਨਹੀਂ ਹੈ ਕਿਸੇ ਦੇ ਮੁਕਾਬਲੇ 'ਚ, ਤਾਂ ਹਰ ਕੋਈ ਬਿਹਤਰ ਤੋਂ ਬਿਹਤਰੀਨ ਹੋਣ ਦੀ ਹਮੇਸ਼ਾ ਕੋਸ਼ਿਸ਼ ਰਹਿੰਦਾ ਹੈ। ਫਿਰ ਆਖਿਰ ਉਹ ਕਾਹਦੇ ਆਪਣੇ ਹੋਏ ਕਿ ਜਿਹੜੇ ਹਰ ਵਾਰੀ ਇਹਨਾਂ ਚੀਜ਼ਾਂ ਨੂੰ ਰੀਅਲਾਈਜ਼ ਕਰਾਉਂਦੇ ਫਿਰਨ, ਹਰ ਵੇਲੇ ਤੁਹਾਨੂੰ ਇਹ ਅਹਿਸਾਸ ਦਿਵਾਉਂਦੇ ਫਿਰਨ ਕਿ ਅਸੀਂ ਤੁਹਾਡੇ ਤੋਂ ਅੱਗੇ ਨਿਕਲ ਗਏ ਹਾਂ, ਤੁਸੀਂ ਪਿੱਛੇ ਰਹਿ ਗਏ ਹੋ, ਅਸੀਂ ਬਹੁਤ ਤਰੱਕੀ ਕਰ ਗਏ ਹਾਂ, ਤੁਸੀਂ ਹਲੇ ਬਹੁਤ ਪਿੱਛੇ ਹੋ, ਸਾਨੂੰ ਤਾਂ ਸਭ ਕੁਝ ਮਿਲ ਗਿਆ ਹੈ, ਤੁਹਾਨੂੰ ਪਤਾ ਨਹੀਂ ਮਿਲੇ ਕਿ ਨਾ ਮਿਲੇ, ਤੁਹਾਡੀਆਂ ਮੰਜ਼ਿਲਾਂ ਹਲੇ ਬਹੁਤ ਦੂਰ ਨੇ। ਅਤੇ ਮੈਂ ਸਮਝਦੀ ਹਾਂ ਕਿ ਜਿਸ ਵੇਲੇ ਇਸ ਤਰ੍ਹਾਂ ਦੀਆਂ ਗੱਲਾਂ ਸਾਨੂੰ ਸੁਣਨ ਨੂੰ ਮਿਲਦੀਆਂ ਨੇ, ਤਾਂ ਫਿਰ ਉਹ ਕਾਹਦੇ ਆਪਣੇ ਨੇ ਕਿ ਜਿਨ੍ਹਾਂ ਨੂੰ ਕਿਸੇ ਚੀਜ਼ ਬਾਰੇ ਅੰਦਾਜ਼ਾ ਨਹੀਂ ਹੈ, ਜਿਨ੍ਹਾਂ ਨੂੰ ਇਹ ਅਹਿਸਾਸ ਨਹੀਂ ਹੈ। ਜ਼ਰੂਰੀ ਨਹੀਂ ਹੈ ਕਿ ਅਸੀਂ ਜਨਾਬ ਕੋਈ ਲਫ਼ਜ਼ ਅਗਰ ਅਦਾ ਕਰ ਦੇਈਏ, ਅਤੇ ਯਕੀਨ ਮੰਨੋ ਉਹ ਲਫ਼ਜ਼ ਕਿਸੇ ਦੂਸਰੇ ਦੀ ਕਿੰਨੀ ਕੁ ਦਿਲ ਆਜ਼ਾਰੀ ਕਰ ਦੇਣ, ਕਿੰਨਾ ਕੁ ਜ਼ਿਆਦਾ ਕਿਸੇ ਨੂੰ ਹਰਟ ਕਰ ਦੇਣ, ਅਸੀਂ ਕਦੇ ਵੀ ਇਸ ਗੱਲ ਦਾ ਅੰਦਾਜ਼ਾ ਉਸ ਤਰ੍ਹਾਂ ਨਹੀਂ ਕਰ ਸਕਦੇ। ਕੋਈ ਅਗਰ ਬੜਾ ਤਿਆਰ ਸ਼ਿਆਰ ਹੋ ਕੇ ਆਇਆ, ਅਗਰ ਉਸਨੇ ਕੋਈ ਡਰੈਸ ਜਿਹੜਾ ਹੈ, ਕੋਈ ਸੂਟ ਜਿਹੜਾ ਰਿਪੀਟ ਕਰ ਲਿਆ, ਤੁਸੀਂ ਅਗਰ ਮਹਿਫਿਲ 'ਚ ਬੈਠੇ ਹੋ, ਕੋਈ 10-20 ਲੋਕ ਬੈਠੇ ਨੇ, 50 ਲੋਕ ਬੈਠੇ ਨੇ, ਤੁਹਾਨੂੰ ਅਗਰ ਅੰਦਾਜ਼ਾ ਹੈ ਕਿ ਹਾਂ ਵੀ ਇਹ ਵਾਲਾ ਡਰੈਸ ਇਹਨਾਂ ਪਹਿਲੇ ਵੀ ਪਾਇਆ, ਦੁਬਾਰਾ ਪਾ ਕੇ ਆ ਗਏ ਨੇ, ਕੋਈ ਵੀ ਵਜੂਹਾਤ ਹੋਣ, ਕੋਈ ਵੀ ਰੀਜ਼ਨਸ ਹੋਣ, ਜ਼ਰੂਰੀ ਨਹੀਂ ਹੈ ਕਿ ਹਰ ਕਿਸੇ ਕੋਲ ਇੰਨਾ ਸਭ ਕੁਝ ਹੋਏ ਜੋ ਤੁਹਾਡੇ ਕੋਲ ਹੈ। ਅਤੇ ਤੁਸੀਂ ਅਗਰ 50 ਬੰਦਿਆਂ 'ਚ ਬਹਿ ਕੇ ਉਹਨਾਂ ਨੂੰ ਕਹਿਤਾ ਤੁਹਾਨੂੰ ਤਾਂ ਇਹ ਸੂਟ ਬੜਾ ਪਸੰਦ ਹੈ, ਜਾਂ ਫਿਰ ਤੁਸੀਂ ਕਹਿਤਾ ਕਿ ਇਹ ਸੂਟ ਫਿਰ ਪਾਇਓ, ਤੁਸੀਂ ਕੁਝ ਹੋਰ ਪਾਉਣ ਦੇ, ਕੁਝ ਗੱਲਾਂ ਜਿਹੜੀਆਂ ਨੇ ਵਾਕਈ ਬੜੀਆਂ ਦਿਲ ਆਜ਼ਾਰੀ ਕਰਦੀਆਂ ਨੇ, ਸਾਨੂੰ ਉਸ ਵੇਲੇ ਅੰਦਾਜ਼ਾ ਨਹੀਂ ਹੁੰਦਾ ਸੀ, ਕਹਿੰਦੇ ਹਾਂ ਕਿ ਨਹੀਂ ਜੀ ਸਭ ਕੁਝ ਕਹਿ ਕੇ ਵਾਧੂ ਇਹ ਕਹਿ ਦਿੱਤਾ ਜਾਂਦਾ ਕਿ ਅਸੀਂ ਤਾਂ ਮਜ਼ਾਕ ਕਰਦੇ ਸੀ। ਸਮਝ ਗਏ ਮੇਰੀ ਗੱਲ ਨੂੰ? ਮਜ਼ਾਕ 'ਚ ਅਤੇ ਤੰਸ 'ਚ ਬਹੁਤ ਫਰਕ ਹੁੰਦਾ ਹੈ। ਅਤੇ ਜਿਸ ਵੇਲੇ ਭਤੀਜੇ ਹੋਣ, ਜਿਸ ਵੇਲੇ ਜਨਾਬ ਭਣੇਵੇਂ ਹੋਣ, ਮੇਰੇ ਖਿਆਲ 'ਚ ਇਸ ਤੋਂ ਨਜ਼ਦੀਕ, ਇਸ ਤੋਂ ਨੇੜੇ ਤਾਂ ਕੋਈ ਰਿਸ਼ਤਾ ਹੈ ਹੀ ਨਹੀਂ ਨਾ। ਫਿਰ ਜਿਸ ਵੇਲੇ ਅਸੀਂ ਉਹਨਾਂ ਨਾਲ ਕੰਪੀਟੀਸ਼ਨ ਕਰਦੇ ਹਾਂ, ਜਾਂ ਉਹਨਾਂ ਨਾਲ ਮੁਵਾਜ਼ਨਾ ਕਰਦੇ ਹਾਂ, ਕੰਪੈਰੀਜ਼ਨ ਕਰਦੇ ਹਾਂ, ਚੀਜ਼ਾਂ ਨੂੰ ਬਾਰ ਬਾਰ ਕੰਪੇਅਰ ਕਰਦੇ ਹਾਂ, ਅਗਲੇ ਨੂੰ ਅਹਿਸਾਸ ਦਵਾਈਦਾ ਹੈ ਕਿ ਅਸੀਂ ਬਹੁਤ ਕਾਮਯਾਬ ਹਾਂ, ਤੁਸੀਂ ਕਾਮਯਾਬ ਨਹੀਂ ਹੈਗੇ। ਸੋ ਇਹਨਾਂ ਚੀਜ਼ਾਂ ਬਾਰੇ ਅਸੀਂ ਜ਼ਰੂਰ ਗੱਲਬਾਤ ਕਰਾਂਗੇ। ਇਹ ਗੱਲ ਜਿਹੜੀ ਹੈ ਵੀ ਸੁਣਨ ਨੂੰ ਮਿਲਦੀ ਹੈ ਕਿ ਬੱਚੇ ਜਿਹੜੇ ਨੇ ਨਾ ਸਾਡੀ ਇੱਜ਼ਤ ਨਹੀਂ ਕਰਦੇ, ਪਤਾ ਨਹੀਂ ਆਪਣੇ ਆਪ ਨੂੰ ਕੀ ਸਮਝਦੇ ਨੇ, ਉਹ ਸਮਝਦੇ ਤਾਈਓ ਨੇ, ਕਿਉਂ ਜੇ ਤੁਸੀਂ ਇੱਕ ਜਨਾਬ ਕਹਿ ਲਓ ਕਿ ਗੱਲਾਂ ਬਾਤਾਂ ਨੂੰ ਕਰ ਕਰਕੇ, ਕਿਸੇ ਨੂੰ ਬਾਰ ਬਾਰ ਟੌਂਟ ਕਰਕੇ, ਕਿਸੇ ਨੂੰ ਬਾਰ ਬਾਰ ਤੰਜ਼ ਕਰਕੇ ਕਿਸੇ ਦੂਸਰੇ ਨੂੰ ਸ਼ਾਇਦ ਇਸ ਹੱਦ 'ਤੇ ਲਿਆਉਂਦੇ ਹੋ ਕਿ ਬੱਚੇ ਜਿਹੜੇ ਨੇ ਨਾ ਉਹ ਫਿਰ ਪਿੱਛੇ ਪਿੱਛੇ ਹੁੰਦੇ ਨੇ, ਅਵੋਇਡ ਕਰਦੇ ਨੇ, ਉਹ ਤੁਹਾਡੇ ਤੋਂ ਅਵੋਇਡ ਨਹੀਂ ਕਰ ਰਹੇ ਹੁੰਦੇ, ਬਲਕਿ ਉਹ ਜਿਹੜੀ ਸਿਚੁਏਸ਼ਨ ਹੁੰਦੀ ਹੈ ਨਾ, ਉਹ ਜਿਹੜੇ ਹਾਲਾਤ ਹੁੰਦੇ ਨੇ, ਉਹ ਜਿਹੜੇ ਸਵਾਲਾਤ ਹੁੰਦੇ ਨੇ, ਉਹਨਾਂ ਤੋਂ ਅਵੋਇਡ ਕਰ ਰਹੇ ਹੁੰਦੇ ਨੇ। ਸਾਰੀ ਮਿਲੀ ਜੁਲੀ ਗੱਲਬਾਤ ਅੱਜ ਦੇ ਪ੍ਰੋਗਰਾਮ 'ਚ ਹੋਏਗੀ ਅਤੇ ਜ਼ਰੂਰ ਹੋਏਗੀ। ਦੂਰੀਆਂ ਕਾਹਦੇ ਤੋਂ ਹੁੰਦੀਆਂ ਨੇ, ਆਖਿਰ ਇਹਦੀ ਕੀ ਵਜੂਹਾਤ ਨੇ, ਇਹਨਾਂ 'ਤੇ ਵੀ ਅਸੀਂ ਤਫਸੀਲੀ ਗੱਲਬਾਤ ਕਰਾਂਗੇ। ਮੁਹੰਮਦ ਤਾਰਿਕ ਸਾਡੇ ਨਾਲ ਮੌਜੂਦ, ਅਸਲਾਮ ਅਲੈਕੁਮ। ਵਾਲੇਕੁਮ ਅਸਲਾਮ। ਆਪੀ ਜਾਨਬ ਅਸਲਾਮ ਅਲੈਕੁਮ, ਰੱਬ ਤਾਲਾ ਤੁਹਾਨੂੰ ਸਲਾਮਤ ਰੱਖੇ। ਵੈਲਕਮ ਟੂ ਦਾ ਸ਼ੋ, ਬਹੁਤ ਸ਼ੁਕਰੀਆ ਤਾਰਿਕ ਭਾਈ, ਤੁਸੀਂ ਵੀ ਜਿਉਂਦੇ ਵਸਦੇ ਰਹੋ, ਆਬਾਦ ਰਹੋ। ਮਨਾਜ਼ਿਰ ਮਹਿਮੂਦ ਸਾਨੂੰ ਸੁਣਦੇ ਆ। ਅਸਲਾਮ ਅਲੈਕੁਮ ਜ਼ੈਨਬ ਮੈਮ। ਵਾਲੇਕੁਮ ਅਸਲਾਮ। ਫਾਈਨਲੀ ਤੁਸੀਂ ਮੇਰੇ ਨਾਂ ਦੇ ਸਪੈਲਿੰਗ ਜਿਹੜੇ ਨੇ ਬਿਲਕੁਲ ਠੀਕ ਲਿਖੇ ਨੇ। ਤੁਸੀਂ ਨਾ ਦੋ ਤਿੰਨ ਨਾਂ ਮਿਕਸ ਕਰਦੇ ਸੀ। ਹਾਊ ਆਰ ਯੂ ਜੀ? ਅਲਹਮਦੁਲਿਲਾ ਮੈਂ ਠੀਕ ਠਾਕ, ਬਿਹਤਰੀਨ। ਸਾਨੂੰ ਕਹਿ ਰਹੇ ਹੋ ਵੈਲਕਮ, ਖੁਸ਼ ਆਮਦੀਦ। ਮਾਸ਼ਾਅੱਲਾ ਜੀ, ਬਹੁਤ ਅੱਛਾ ਸ਼ੋਅ, ਬਹੁਤ ਸਾਰੀਆਂ ਬੈਸਟ ਵਿਸ਼ਿਜ਼। ਵੈਸੇ ਜਨਾਬ, ਅੱਛਾ ਸ਼ੋਅ ਕਿੱਥੇ ਕਿਹਾ ਜਨਾਬ? ਅੱਛਾ ਜੀ, ਠੀਕ ਹੈ ਜੀ। ਬੜਾ ਚੰਗਾ ਜਿਹਾ ਮੈਸੇਜ ਤੁਸੀਂ ਕੀਤਾ ਹੈ, ਕਮੈਂਟਸ ਦਾ ਬਹੁਤ ਬਹੁਤ ਸ਼ੁਕਰੀਆ। ਸ਼ਮੀ ਮਾਪੀ ਨੂੰ ਸਲਾਮ ਪਹੁੰਚ ਗਿਆ ਜੀ। ਮੈਡਮ ਨੁਸਰਤ ਸਾਹਿਬਾ ਨੂੰ ਵੀ ਸਲਾਮ ਪਹੁੰਚ ਗਿਆ। ਹਮੇਸ਼ਾ ਦੀ ਤਰ੍ਹਾਂ ਜ਼ਬਰਦਸਤ ਸ਼ੋਅ, ਥੈਂਕ ਯੂ ਸੋ ਵੈਰੀ ਮੱਚ ਜੀ। ਯੂਨਸ ਅਨਸਾਰੀ ਸਾਨੂੰ ਸੁਣਦੇ, ਗੁੱਡ ਜੀ, ਬਹੁਤ ਸ਼ੁਕਰੀਆ। ਹਮਦੁਲਾ ਮਾਲਾ ਖੇਲ ਪ੍ਰੋਗਰਾਮ 'ਚ ਸ਼ਾਮਿਲ ਹੋ ਗਏ। ਅਸਲਾਮ ਅਲੈਕੁਮ। ਵਾਲੇਕੁਮ ਅਸਲਾਮ। ਵੈਲਕਮ ਟੂ ਦਾ ਸ਼ੋਅ ਫਰੋਮ ਕੋਇਟਾ। ਬਹੁਤ ਸ਼ੁਕਰੀਆ ਹਮਦੁਲਾ ਜੀ, ਆਏ ਨੂੰ ਕਹਿੰਦੇ ਆਪਣੇ ਪ੍ਰੋਗਰਾਮ 'ਚ। ਕੋਇਟਾ ਦੇ ਮੌਸਮ ਬਾਰੇ ਵੀ ਜ਼ਰੂਰ ਆਗਾਹ ਕਰਿਆ ਜੇ। ਨਾਲ ਤੁਸੀਂ ਕਹਿ ਰਹੇ ਹੋ ਕਿ ਦੁਨੀਆਂ 'ਚ ਇਹਤਰਾਮ ਅਕਸਰ ਇਨਸਾਨ ਦਾ ਨਹੀਂ ਹੁੰਦਾ ਬਲਕਿ ਉਹਦੀ ਹੈਸੀਅਤ ਅਤੇ ਉਹਦੇ ਨਾਲ ਵਾਬਸਤਾ ਜਿਹੜੇ ਮਫਾਦਾਤ ਹੁੰਦੇ ਨੇ ਉਹਨਾਂ ਦਾ ਹੁੰਦਾ ਹੈ। ਕਿਆ ਬਾਤ ਹੈ, ਬਿਲਕੁਲ। ਇਸ ਕਮੈਂਟ ਦੀ ਅਗਰ ਗੱਲ ਕਰੀਏ ਤਾਂ ਬਿਲਕੁਲ ਇਹ ਸਾਡੇ ਸਰਨਾਵੇ ਨਾਲ ਰਿਲੇਟ ਕਰਦਾ ਹੈ ਜਿਹਦੇ 'ਤੇ ਅਸੀਂ ਗੱਲਬਾਤ ਕੀਤੀ ਹੈ। ਮੁਦੱਸਰ ਅਹਿਸਨ ਸਾਨੂੰ ਸੁਣਦੇ, ਅਸਲਾਮ ਅਲੈਕੁਮ। ਵਾਲੇਕੁਮ ਅਸਲਾਮ। ਬਾਰਿਸ਼ ਤੋਂ ਬਾਅਦ ਠੰਡੀ ਹਵਾ, ਖਾਮੋਸ਼ ਸੜਕਾਂ, ਦਿਲ ਨੂੰ ਸਕੂਨ ਦੇਣ ਵਾਲਾ ਸਫ਼ਰ, ਕੁਝ ਲਮਹੇ, ਕੁਝ
1: ਅਲਫਾਜ਼
0: ਸਭ ਤੋਂ ਵੱਧ ਕੇ ਖੂਬਸੂਰਤ ਹੁੰਦੇ ਨੇ। ਰੱਬ ਤਾਲਾ ਹਰ ਸਫ਼ਰ ਨੂੰ ਆਸਾਨ ਕਰੇ ਤੇ ਹਰ ਮੰਜ਼ਿਲ ਨੂੰ ਬਾਬਰਕਤ ਬਣਾਏ। ਆਮੀਨ ਸੁਮਾ।

0: listening to FM 101, a Bale Bale Oshawa Shawa.
1: This is FM 101.
2: FM 101, Nal Nal Sade, the Nal Nal Tuade. Kyun ji, koi shak hai kya?
3: ਸਜਣੋ ਤੇ ਬੇਲਿਓ ਮੈਂ ਜੇ ਅਲੀ ਜ਼ਫਰ
4: ਤੁਸੀਂ
3: ਸੁਣਦੇ ਪਏ ਜੇ ਗਜਦਾ ਵਜਦਾ ਰੇਡੀਓ ਚੈਨਲ FM 101 ਮੇਰਾ

0: listening to FM 101, Abale Bale Oshawa Shawa.
1: This is FM 101.
2: FM 101, Nal Nal Sade, the Nal Nal Tuade. Kyun ji, koi shak hai kya?
3: ਸਜਣੋ ਤੇ ਬੇਲਿਓ ਮੈਂ ਜੇ ਅਲੀ ਜ਼ਫਰ
4: ਤੁਸੀਂ
3: ਸੁਣਦੇ ਪਏ ਜੇ ਗਜਦਾ ਵਜਦਾ ਰੇਡੀਓ ਚੈਨਲ FM 101 ਮੇਰਾ

ਪ੍ਰੋਗਰਾਮ ਸੁਣਨ ਦੀ ਗੱਲ ਕਰੀਏ ਤਾਂ ਇਨੋਸੈਂਟ ਪਰੀ ਅਤੇ ਗੁੜੀਆ ਤੁਹਾਡੇ ਮੈਸੇਜਿਸ ਦਾ ਵੀ ਬਹੁਤ ਬਹੁਤ ਸ਼ੁਕਰੀਆ ਜੀ। 4471 'ਤੇ ਤੁਸੀਂ ਸਾਨੂੰ ਮੈਸੇਜਿਸ ਕਰ ਸਕਦੇ ਹੋ ਆਪਣੇ ਮੋਬਾਈਲ ਫੋਨ ਦੇ ਕ੍ਰੀਏਟ ਜਾਂ ਰਾਈਟ ਮੈਸੇਜ ਆਪਸ਼ਨ 'ਚ ਜਾਣਾ, 101 ਲਿਖਣਾ, ਸਪੇਸ ਦੇਣਾ, ਨਾ ਸੁਨਿਆ ਲਿਖਣਾ ਅਤੇ ਆਪਣੇ ਮੈਸੇਜਿਸ ਨੂੰ ਕਰ ਦੇਣਾ 4471 'ਤੇ, ਯਾਨੀ 4471 'ਤੇ। ਇਹਦੇ ਨਾਲ ਤੁਸੀਂ ਕਮੈਂਟਸ ਰਾਹੀਂ ਪ੍ਰੋਗਰਾਮ ਦਾ ਹਿੱਸਾ ਬਣ ਸਕਦੇ ਹੋ। FM 101 ਲਾਹੌਰ ਦੇ ਪੇਜ 'ਤੇ ਆ ਸਕਦੇ ਹੋ, ਪੋਸਟ ਮੌਜੂਦ ਹੈ ਜੀ, ਤੁਸੀਂ ਕਮੈਂਟਸ ਕਰ ਸਕਦੇ ਹੋ। ਤੁਹਾਨੂੰ ਪਤਾ ਹੈ ਕਿ ਆਪਣੇ ਪ੍ਰੋਗਰਾਮ 'ਚ ਮੈਂ ਦਿਨ ਦੇ ਹਵਾਲੇ ਨਾਲ ਜਾਣਕਾਰੀ ਜਿਹੜੀ ਆ, ਕੁਝ ਇਨਫੋਰਮੇਸ਼ਨ ਜਿਹੜੀ ਆ ਤੁਹਾਡੇ ਤੀਕਰ ਜ਼ਰੂਰ ਪਹੁੰਚਾਉਣ ਦੀ ਕੋਸ਼ਿਸ਼ ਕਰਦੀ ਹਾਂ। ਸੋ ਉਸੇ ਤਰ੍ਹਾਂ ਹੀ ਹਰ ਸਾਲ 11 ਜੁਲਾਈ, ਕਿਉਂਕਿ ਅੱਜ 11 ਜੁਲਾਈ ਹੈ, ਇਸੇ ਤਰ੍ਹਾਂ ਹੀ ਹਰ ਸਾਲ 11 ਜੁਲਾਈ ਨੂੰ ਪਾਪੂਲੇਸ਼ਨ ਡੇ ਜਿਹੜਾ ਉਹ ਮਨਾਇਆ ਜਾਂਦਾ ਹੈ, ਅਤੇ ਜਿਹਨੂੰ ਅਗਰ ਉਰਦੂ 'ਚ ਕਿਹਾ ਜਾਏ ਤਾਂ ਆਬਾਦੀ ਦਾ ਆਲਮੀ ਦਿਨ ਕਿਹਾ ਜਾਂਦਾ ਹੈ ਜੀ। ਅੱਜ ਦੇ ਦਿਨ ਲਾਜ਼ਮੀ ਤੌਰ 'ਤੇ ਇਸ ਦਿਨ ਨੂੰ ਮਨਾਇਆ ਜਾਂਦਾ, ਅਤੇ ਇਸ ਦਿਨ ਨੂੰ ਮਨਾਉਣ ਦਾ ਬੁਨਿਆਦੀ ਮਕਸਦ ਇਹੋ ਹੀ ਹੈ ਕਿ ਆਬਾਦੀ ਜਿਹੜੀ ਤੇਜ਼ੀ ਨਾਲ ਵੱਧ ਰਹੀ ਹੈ, ਅਤੇ ਇਹਦੇ ਨਾਲ ਅਸੀਂ ਅਗਰ ਵੇਖੀਏ ਤਾਂ ਆਲਮੀ ਮਸਾਇਲ ਵੀ ਜਿਹੜੇ ਨੇ ਉਹ ਵੀ ਵੱਧ ਰਹੇ ਨੇ, ਖਾਨਦਾਨੀ ਮਨਸੂਬਾਬੰਦੀ ਜਾਂ ਫਿਰ ਮਾਹੌਲੀਅਤ ਜਾਂ ਫਿਰ ਮੁਆਸ਼ੀ ਤਰੱਕੀ, ਅਤੇ ਇਹਦੇ 'ਤੇ ਜਨਾਬ ਅਸਰਾਤ ਜਿਹੜੇ ਨੇ ਨਾ ਉਹ ਉਹਦੇ 'ਤੇ ਮੁਰੱਤਬ ਵੀ ਹੁੰਦੇ ਨੇ, ਅਤੇ ਆਵਾਮ ਦੀ ਬੇਦਾਰੀ ਵਾਸਤੇ ਇਹ ਦਿਨ ਨੂੰ ਮਨਾਇਆ ਜਾਂਦਾ ਹੈ। ਬਿਲਕੁਲ, ਜਿਸ ਵੇਲੇ ਚੀਜ਼ਾਂ ਜਿਹੜੀਆਂ ਨੇ ਉਹ ਬਹੁਤ ਜ਼ਿਆਦਾ ਹੋਣਗੀਆਂ, ਜਿਸ ਵੇਲੇ ਜਨਾਬ ਵਸਾਇਲ ਘੱਟ ਹੋਣਗੇ ਅਤੇ ਆਬਾਦੀ ਜ਼ਿਆਦਾ ਹੋਏਗੀ, ਅਤੇ ਫਿਰ ਜ਼ਾਹਰੀ ਗੱਲ ਹੈ ਕਿ ਥੋੜ੍ਹੇ ਬਹੁਤ ਮਸਲੇ ਮਸਾਇਲ ਜਿਹੜੇ ਨੇ ਉਹ ਫੇਸ ਕਰਨੇ ਹੋਣਗੇ। ਪਾਕਿਸਤਾਨ ਦੇ ਤਨਾਜ਼ਰ 'ਚ ਵੇਖਿਆ ਜਾਏ ਤਾਂ ਇਹ ਦਿਨ ਜਿਹੜਾ ਮੁਲਕੀ ਵਸਾਇਲ ਅਤੇ ਆਬਾਦੀ ਦੇ ਅਦਮ ਤਵਾਜ਼ਨ 'ਤੇ ਗੌਰ ਕਰਨ ਲਈ ਇੰਤਹਾਈ ਅਹਿਮ ਹੈ। ਹਕੂਮਤੀ ਅਤੇ ਗੈਰ ਸਰਕਾਰੀ ਸਤਹ 'ਤੇ ਸੈਮੀਨਾਰਸ ਜਿਹੜੇ ਨੇ ਨਾ ਉਹ ਇਸ ਵਾਸਤੇ ਮੁਨਕਿਦ ਕੀਤੇ ਜਾਂਦੇ ਨੇ, ਜਾਂ ਫਿਰ ਆ ਗਈ ਮੁਹਿੰਮ ਜਿਹੜੀ ਹੈ ਚਲਾਈ ਜਾਂਦੀ ਹੈ, ਜਿਹਦੇ ਇਨਕਾਦ ਦਾ ਮਕਸਦ ਸਿਰਫ ਇਹੋ ਹੀ ਹੁੰਦਾ ਹੈ ਕਿ ਆਬਾਦੀ ਨੂੰ ਕਿਸ ਤਰ੍ਹਾਂ ਕੰਟਰੋਲ ਕੀਤਾ ਜਾਏ ਅਤੇ ਸਿਹਤ ਆਮਾ ਦੀ ਜਿਹੜੀ ਅਹਿਮੀਅਤ ਹੈ ਉਸ ਨੂੰ ਕਿਸ ਤਰ੍ਹਾਂ ਉਜਾਗਰ ਕੀਤਾ ਜਾਏ। ਦਾਹਰੀ ਗੱਲ ਹੈ ਕਿ ਜਿਸ ਵੇਲੇ ਆਬਾਦੀ ਜ਼ਿਆਦਾ ਹੋਏਗੀ ਅਤੇ ਸਿਹਤ ਦੇ ਮਸਾਇਲ ਵੀ ਹੋਣਗੇ, ਤਾਲੀਮ ਦੇ, ਰਹਿਣ ਸਹਿਣ ਦੇ ਵੀ ਮਸਾਇਲ ਹੋਣਗੇ, ਸੋ ਇਹਨਾਂ ਚੀਜ਼ਾਂ 'ਤੇ ਅਸੀਂ ਵੀ ਜ਼ਰੂਰ ਗੌਰ ਕਰਨਾ ਹੈ। ਅੱਛੀ ਤਾਲੀਮ ਅਤੇ ਅੱਛੀ ਸਿਹਤ ਜਿਹੜੀ ਹੈ ਨਾ ਉਹ ਬਹੁਤ ਜ਼ਰੂਰੀ ਹੈ ਜੀ। ਇਹ ਬੁਨਿਆਦੀ ਚੀਜ਼ਾਂ ਨੇ ਕਿ ਜਿਹੜੀਆਂ ਅਸੀਂ ਜ਼ਰੂਰ ਦੇਣੀਆਂ ਨੇ। ਅੱਛਾ, ਪ੍ਰੋਗਰਾਮ 'ਚ ਸ਼ਾਮਿਲ ਹੋਣ ਦੀ ਗੱਲ ਕਰੀਏ ਤਾਂ ਬਹੁਤ ਬਹੁਤ ਸ਼ੁਕਰੀਆ ਜੀ ਪਰਵੀਨ ਸਾਹਿਬਾ, ਤੁਹਾਡੇ ਮਜ਼ੀਦ ਮੈਸੇਜਿਸ ਵੀ ਸਾਨੂੰ ਮਿਲ ਗਏ ਨੇ। ਅਮਾਰਾ ਬੇਗ ਵਾਸਤੇ ਬਹੁਤ ਸਾਰੀ ਮੁਹੱਬਤ ਅਤੇ ਬਹੁਤ ਸਾਰੀ ਚਾਹਤ ਵੀ ਪਹੁੰਚ ਗਈ ਹੈ। ਨਾਲ ਤੁਸੀਂ ਕਹਿ ਰਹੇ ਹੋ ਕਿ ਜ਼ੈਨਬ, ਇਸ ਹਵਾਲੇ ਨਾਲ ਮੈਂ ਇਹੋ ਹੀ ਕਹਿਣਾ ਚਾਹਾਂਗੀ ਕਿ ਅਗਰ ਇੱਜ਼ਤ ਦਿਓਗੇ, ਇੱਜ਼ਤ ਕਰੋਗੇ ਅਤੇ ਵਾਪਸੀ 'ਤੇ ਉਹੀ ਸਭ ਕੁਝ ਸਾਨੂੰ ਮਿਲੇਗਾ ਜੋ ਤੁਸੀਂ ਦਿਓਗੇ। ਠੀਕ ਹੈ ਜੀ, ਥੈਂਕ ਯੂ ਸੋ ਮੱਚ ਜੀ। ਨਾਲ ਤੁਸੀਂ ਕਹਿ ਰਹੇ ਹੋ ਕਿ ਮੈਨੂੰ ਤਾਂ ਬਹੁਤ ਪਿਆਰ ਹੈ ਆਪਣੇ ਭਤੀਜਿਆਂ ਨਾਲ, ਭਤੀਜਿਆਂ ਨਾਲ। ਪ੍ਰੋਗਰਾਮ ਹਮੇਸ਼ਾ ਦੀ ਤਰ੍ਹਾਂ ਜ਼ਬਰਦਸਤ ਹੈ, ਖੂਬਸੂਰਤ ਹੈ, ਆਵਾਜ਼ ਅਤੇ ਅੰਦਾਜ਼। ਥੈਂਕ ਯੂ ਸੋ ਮੱਚ ਜੀ।

0: listening to FM 101, Abale Bale Oshawa Shawa.
1: This is FM 101.
2: FM 101, Nal Nal Sade, the Nal Nal Tuade. Kyun ji, koi shak hai kya?
3: ਸਜਣੋ ਤੇ ਬੇਲਿਓ ਮੈਂ ਜੇ ਅਲੀ ਜ਼ਫਰ ਤੁਸੀਂ ਸੁਣਦੇ ਪਏ ਜੇ ਗਜਦਾ ਬਜਦਾ ਰੇਡੀਓ ਚੈਨਲ FM 101 ਮੇਰਾ

ਜੀ ਜਨਾਬ ਜੀ ਇਹਨੂੰ ਕਹਿੰਦੇ ਹਾਂ ਵੈਲਕਮ ਅਤੇ ਖੁਸ਼ ਆਮਦੀ। ਤੁਸੀਂ ਸੁਣ ਰਹੇ ਹੋ ਦੇਸੀ ਬੀਟਸ ਰੇਡੀਓ ਪਾਕਿਸਤਾਨ 101 FM ਦੇ ਲਾਹੌਰ ਸਟੂਡੀਓਜ਼ ਤੋਂ। ਤੁਹਾਡੇ ਨਾਲ ਮੁਖਾਤਿਬ ਤੇ ਮੌਜੂਦ ਹੈ ਤੁਹਾਡੀ ਆਪਣੀ ਮੇਜ਼ਬਾਨ ਜ਼ੈਨਬ ਅਰਸ਼ਦ ਅਕਬਰ ਖਾਨ। ਸਾਨੂੰ ਸੁਣਦੇ ਅਸਲਾਮ ਅਲੈਕੁਮ ਵਾਲੇਕੁਮ ਅਸਲਾਮ ਸਾਨੂੰ ਕਹਿ ਰਹੇ ਹੋ ਜੀ ਆਇਆਂ ਨੂੰ। ਕਰਾਚੀ ਤੋਂ ਸ਼ਾਮਿਲ ਹੋ ਰਹੇ ਹੋ ਤਮਾਮ ਲਿਸਨਰਸ ਨੂੰ ਮੇਰੇ ਵੱਲੋਂ ਸਲਾਮ, ਆਰਜੇ ਜ਼ੂਬੀਆ ਨੂੰ ਅਤੇ ਸ਼ੀਬਾ ਮਲਿਕ ਨੂੰ, ਆਰਜੇ ਡੌਕਸ ਨੂੰ, ਆਰਜੇ ਵਸੀਮ ਅਹਿਮਦ ਸਾਹਿਬ ਨੂੰ, ਸਭ ਨੂੰ ਤੁਹਾਡੇ ਵੱਲੋਂ ਸਲਾਮ ਪਹੁੰਚ ਗਿਆ ਜੀ। ਵਾਲੇਕੁਮ ਅਸਲਾਮ ਅਕਬਰ ਖਾਨ, ਸਲਾਮ ਜੈਨਾ ਮੈਮ, ਵਾਲੇਕੁਮ ਅਸਲਾਮ। ਅੱਜ ਦਾ ਟੌਪਿਕ ਵੀ ਆਮ ਜ਼ਿੰਦਗੀ ਨਾਲ ਰਿਲੇਟ ਕਰਦਾ ਹੈ। ਬਿਲਕੁਲ ਖਾਲਿਦ ਮਲਿਕ, ਤੁਸੀਂ ਹਮੇਸ਼ਾ ਬੜੀ ਵੱਖਰੀ ਗੱਲ ਕਰਦੇ ਹੋ। ਮੈਂ ਕਿਹਾ ਬੜੀ ਤਸੱਲੀ ਨਾਲ ਇਸ ਕਮੈਂਟ ਨੂੰ ਪੜ੍ਹਾਂ ਫਿਰ ਇਸ ਨੂੰ ਔਨ-ਏਅਰ ਕਰਾਂ। ਨਾਲ ਤੁਸੀਂ ਕਹਿ ਰਹੇ ਹੋ ਕਿ ਇੱਕ ਵਸਫ ਹੁੰਦਾ ਹੈ, ਮਤਲਬ ਖੂਬੀ ਹੁੰਦੀ ਹੈ, ਬੇਨਿਆਜ਼ੀ ਹੁੰਦੀ ਹੈ। ਬੜੇ ਘੱਟ ਲੋਕਾਂ ਨੂੰ ਇਹ ਨਸੀਬ ਹੁੰਦੀ ਹੈ ਕਿ ਜੋ ਕੁਝ ਰੱਬ ਤਾਲਾ ਨੇ ਨਹੀਂ ਦਿੱਤਾ ਉਹ ਵੀ ਮੰਨ ਲੈਣਾ ਉਹਦੇ ਰਿਜ਼ਕ ਦੀ ਵੰਡ ਹੁੰਦੀ ਹੈ। ਅਤੇ ਵੰਡ ਜਿਹੜੀ ਹੈ ਬੜੀ ਨਿਰਾਲੀ ਹੁੰਦੀ ਹੈ, ਇਹ ਰਜ਼ਾ ਹੁੰਦੀ ਹੈ ਰੱਬ ਤਾਲਾ ਦੀ, ਅਤੇ ਰੱਬ ਤਾਲਾ ਦੀ ਰਜ਼ਾ 'ਚ ਰਾਜ਼ੀ ਰਹਿਣਾ ਚਾਹੀਦਾ। ਅਗਰ ਮੁਕਾਬਲਾ ਕਰਨਾ ਵੀ ਹੈ ਤਾਂ ਆਪਣੇ ਮਾਜ਼ੀ ਨਾਲ ਕਰਨਾ ਚਾਹੀਦਾ ਹੈ। ਗੁੱਡ ਸ਼ੋਅ, ਗੁੱਡ ਦੁਪਹਿਰ, ਥੈਂਕ ਯੂ ਸੋ ਮਚ ਖਾਲਿਦ ਮਲਿਕ, ਕਿਆ ਬਾਤ ਹੈ, ਜ਼ਬਰਦਸਤ। ਖਾਲਿਦ ਮਲਿਕ, ਅਸੀਂ ਜ਼ਿੰਦਗੀ 'ਚ ਬੜਾ ਹੀ ਜ਼ਿਆਦਾ ਸ਼ੁਕਰ ਅਦਾ ਕਰੀਦਾ, ਨਾਲ ਕੋਸ਼ਿਸ਼ ਕਰੀਦੀ ਕਿ ਆਪਣੀ ਜ਼ਿੰਦਗੀ ਨੂੰ ਬਿਹਤਰ ਤੋਂ ਬਿਹਤਰੀਨ ਕਰੀਏ। ਲੇਕਿਨ ਸਮਟਾਈਮਸ ਲੋਕ ਜਿਹੜੇ ਨੇ ਨਾ, ਸਾਡਾ ਹੌਸਲਾ ਬੜਾ ਤੋੜਦੇ ਨੇ। ਅਤੇ ਯਕੀਨ ਮੰਨੋ ਕਿ ਅਸੀਂ ਜਿੰਨੇ ਮਰਜ਼ੀ ਵੱਡਾ ਹੌਸਲਾ ਕਰਕੇ ਅਸੀਂ ਚੱਲੀਦਾ ਜ਼ਿੰਦਗੀ 'ਚ ਅਤੇ ਸਾਰੀਆਂ ਚੀਜ਼ਾਂ ਨੂੰ ਫੇਸ ਕਰਨ ਦੀ ਕੋਸ਼ਿਸ਼ ਕਰੀਦੀ ਹੈ, ਲੇਕਿਨ ਆਸੇ ਪਾਸੇ ਤੋਂ ਕੁਝ ਆਉਣ ਵਾਲੀਆਂ ਆਵਾਜ਼ਾਂ ਸਾਨੂੰ ਹਮੇਸ਼ਾ ਡਿਸਟਰਬ ਰੱਖਦੀਆਂ ਨੇ। ਹਮੇਸ਼ਾ ਸਾਨੂੰ ਇਹੋ ਹੀ ਸਮਝ ਆਉਂਦੀ ਹੈ ਕਿ ਅਸੀਂ ਹਮੇਸ਼ਾ ਜਨਾਬ ਕੰਪੀਟੀਸ਼ਨ 'ਚ ਹਾਂ। ਅਮਾਰਾ ਬੇਗ, ਬਹੁਤ ਬਹੁਤ ਸ਼ੁਕਰੀਆ। ਅਮਾਰਾ ਬੇਗ ਨੇ ਕਿਹਾ ਕਿ ਪਰਵੀਨ ਸਾਹਿਬਾਂ ਨੂੰ ਬਹੁਤ ਸਾਰੀਆਂ ਦੁਆਵਾਂ ਦੇ ਦੇਣਾ ਮੇਰੇ ਵੱਲੋਂ, ਐਸਾ ਨਾ ਹੋਏ ਕਿ ਤੁਸੀਂ ਭੁੱਲ ਜਾਓ। ਨਾਲ ਇਹਨਾਂ ਚੀਜ਼ਾਂ ਬਾਰੇ ਅਸੀਂ ਬੜੀ ਸੋਚ ਰੱਖਦੇ ਹਾਂ ਅਤੇ ਅਗਲੇ ਜਿਹੜੇ ਮਾਮਲਾਤ ਨੇ, ਅਗਲਾ ਜਿਹੜਾ ਸਫ਼ਰ ਹੈ ਉਹਦੇ ਬਾਰੇ 'ਚ ਅਸੀਂ ਬਿਲਕੁਲ ਤਿਆਰੀ ਨਹੀਂ ਕਰੀਦੀ। ਸੋ ਤਮਾਮ ਲਿਸਨਰਸ ਨੂੰ ਸਲਾਮ ਵੀ ਕਹਿ ਰਹੇ ਸੀ। ਨਾਲ ਏਡੀ ਔਖੀ ਅਤੇ ਇੰਨੀ ਗਹਿਰੀ ਗੱਲ ਤੁਸੀਂ ਕੀਤੀ ਹੈ ਨਾ ਅਮਾਰਾ, ਕਿ ਯਕੀਨ ਮੰਨੋ ਮੈਂ ਵਾਕਈ ਹੈਰਾਨ ਹੋ ਗਈ ਹਾਂ। ਇੰਨੀ ਨਿੱਕੀ ਉਮਰੀ ਇੰਨੀ ਅੱਛੀ ਸੋਚ ਹੋਣਾ, ਇੰਨੀਆਂ ਅੱਛੀਆਂ ਗੱਲਾਂ ਕਰਨਾ, ਚੰਗੀਆਂ ਗੱਲਾਂ ਕਰਨਾ, ਯਕੀਨ ਮੰਨੋ ਕਿ ਤੁਹਾਡੇ ਕੋਲੋਂ ਸਿੱਖੇ। ਠੀਕ ਹੈ ਜੀ, ਇਹ ਗੀਤ ਸੁਣਨਾ ਚਾਹੁੰਦੇ ਹੋ, ਮੈਂ ਜ਼ਰੂਰ ਕੋਸ਼ਿਸ਼ ਕਰਦੀ ਹਾਂ ਕਿ ਪਲੇ ਕਰਾਂ। ਬੁਸ਼ਰਾ ਸਾਹਿਬਾ ਸਾਡੇ ਨਾਲ ਮੌਜੂਦ, ਬਹੁਤ ਅਰਸੇ ਤੋਂ ਬਾਅਦ ਤੁਸੀਂ ਸਾਡੀ ਆਵਾਜ਼ ਨੂੰ ਸੁਣ ਰਹੇ ਹੋ, ਬੜੀ ਮਿਹਰਬਾਨੀ, ਬਹੁਤ ਸ਼ੁਕਰੀਆ। ਅਲੀਮਰਾਨ ਸ਼ਾਦ ਬਾਗਲਾ ਹੋਰ ਤੋਂ ਸਾਨੂੰ ਸੁਣਦੇ, ਅਸਲਾਮ ਅਲੈਕੁਮ, ਵਾਲੇਕੁਮ ਅਸਲਾਮ, ਮੈਂ ਠੀਕ ਠਾਕ ਅਲਹਮਦੁਲਿਲਾ ਬਿਹਤਰੀਨ। ਨਾਲ ਤੁਸੀਂ ਕਹਿ ਰਹੇ ਹੋ ਕਿ ਸਭ ਨਾਲ ਬਹੁਤ ਪਿਆਰ ਮੁਹੱਬਤ ਹੈ, ਨਾਲ ਨਾਨਕਿਆਂ ਨਾਲ ਵੀ ਅਤੇ ਦਾਦਕਿਆਂ ਨਾਲ ਵੀ। ਹਮੇਸ਼ਾ ਸਭ ਦੀ ਇੱਜ਼ਤ ਕਰੀਦੀ ਹੈ, ਹਮੇਸ਼ਾ ਅਦਬ ਇਹਤਰਾਮ ਕਰੀਦਾ ਹੈ, ਹਮੇਸ਼ਾ ਜਨਾਬ ਪਿਆਰ ਮੁਹੱਬਤ ਕਰੀਦੀ ਹੈ, ਅਤੇ ਅੱਗੋਂ ਆਪਣੇ ਬੱਚਿਆਂ ਨੂੰ ਵੀ ਅਸੀਂ ਇਹੋ ਚੀਜ਼ ਸਿਖਾਈ ਦੀ ਹੈ। ਜ਼ਬਰਦਸਤ ਜੀ, ਬਹੁਤ ਜ਼ਬਰਦਸਤ ਗੱਲ।

0: ਸ਼ਾਇਦ ਉਹਨਾਂ ਤੋਂ ਬਿਹਤਰ ਨਹੀਂ ਆ। ਜਿਹੜੇ ਸਾਡੇ ਖੂਨ ਦੇ ਰਿਸ਼ਤੇ ਹੁੰਦੇ ਨੇ, ਜਿਹੜੇ ਬਲੱਡ ਰਿਲੇਸ਼ਨ ਹੁੰਦੇ ਨੇ, ਜਿਹੜੇ ਸਾਡੇ ਬਹੁਤ ਨੇੜੇ ਹੁੰਦੇ ਨੇ, ਜਿਹਨਾਂ ਨੂੰ ਅਸੀਂ ਹਮੇਸ਼ਾ ਆਪਣਾ ਸਮਝੀਦਾ ਹੈ, ਹਮੇਸ਼ਾ ਇਹੋ ਹੀ ਅਹਿਸਾਸ ਸਾਨੂੰ ਦਵਾਉਂਦੇ ਨੇ ਕਿ ਅਸੀਂ ਸ਼ਾਇਦ ਜ਼ਿੰਦਗੀ 'ਚ ਅੱਗੇ ਨਹੀਂ ਵੱਧ ਸਕੇ, ਜੋ ਕੁਛ ਸਾਨੂੰ ਕਰਨਾ ਚਾਹੀਦਾ ਸੀ ਅਸੀਂ ਉਹ ਨਹੀਂ ਕਰ ਸਕੇ, ਜਾਂ ਅਸੀਂ ਟਾਈਮਲੀ ਨਹੀਂ ਕਰ ਸਕੇ। ਹਰ ਕਿਸੇ ਦੀ ਜ਼ਿੰਦਗੀ ਜਿਹੜੀ ਆ ਮੁਖਤਲਿਫ ਹੁੰਦੀ ਹੈ, ਹਰ ਕਿਸੇ ਦੇ ਹਾਲਾਤ ਮੁਖਤਲਿਫ ਹੁੰਦੇ ਨੇ, ਹਰ ਕਿਸੇ ਦੀਆਂ ਅਜ਼ਮਾਇਸ਼ਾਂ ਅਤੇ ਇਮਤਿਹਾਨਾਤ ਮੁਖਤਲਿਫ ਹੁੰਦੇ ਨੇ। ਦਫ਼ਾ ਬਹੁਤ ਸਾਰੀ ਮਿਹਨਤ ਕਰਕੇ ਵੀ ਸ਼ਾਇਦ ਅਸੀਂ ਉਸ ਮੁਕਾਮ 'ਤੇ ਛੇਤੀ ਨਹੀਂ ਪਹੁੰਚ ਸਕਦੇ ਜਿਹੜਾ ਮੁਕਾਮ ਅਸੀਂ ਡਿਜ਼ਰਵ ਕਰਦੇ ਹਾਂ। ਬਹੁਤ ਦਫ਼ਾ ਰੱਬ ਤਾਲਾ ਵੱਲੋਂ ਅਤਾ ਹੁੰਦੀ ਹੈ, ਜਾਂ ਰੱਬ ਤਾਲਾ ਵੱਲੋਂ ਜਨਾਬ ਕਹਿ ਲਓ ਕਿ ਉਹ ਨਵਾਜ਼ ਦਿੰਦਾ ਹੈ, ਸਭ ਕੁਝ ਦੇ ਦਿੰਦਾ ਹੈ। ਇਹ ਮਤਲਬ ਨਹੀਂ ਹੁੰਦਾ ਕਿ ਕੋਈ ਸ਼ਾਇਦ ਇਸ ਕਾਬਿਲ ਨਹੀਂ ਹੈ, ਕੋਈ ਸ਼ਾਇਦ ਇਸ ਜੋਗਾ ਨਹੀਂ ਹੈ। ਤਰ੍ਹਾਂ ਅਸੀਂ ਕਾਮਯਾਬ ਹੋ ਗਏ ਜ਼ਿੰਦਗੀ 'ਚ, ਸਾਰੀ ਮਿਲੀ ਜੁਲੀ ਗੱਲਬਾਤ ਹੋਏਗੀ। ਕੁਝ ਗੱਲਾਂ ਜਿਹੜੀਆਂ ਨੇ ਵਾਕਈ ਤਲਖ ਹੁੰਦੀਆਂ ਨੇ, ਕੁਝ ਗੱਲਾਂ ਜਿਹੜੀਆਂ ਨੇ ਵਾਕਈ ਦਿਲ ਨੂੰ ਹਰਟ ਕਰਦੀਆਂ ਨੇ, ਕੁਝ ਗੱਲਾਂ ਜਿਹੜੀਆਂ ਨੇ ਵਾਕਈ ਜਨਾਬ ਆਸਾਨ ਨਹੀਂ ਹੁੰਦੀਆਂ ਕਿ ਉਹਨਾਂ ਨੂੰ ਬਰਦਾਸ਼ਤ ਕੀਤਾ ਜਾਏ, ਉਹਨਾਂ ਨੂੰ ਬਾਰ ਬਾਰ ਸੁਣਿਆ ਜਾਏ। ਅੱਛਾ, ਪ੍ਰੋਗਰਾਮ ਦੀ ਰਿਕਾਰਡਿੰਗ ਦੀ ਗੱਲ ਕੀਤੀ ਜਾ ਰਹੀ ਹੈ ਜੀ। ਅੱਛਾ ਜੀ, ਠੀਕ ਹੈ ਜੀ। ਮੈਂ ਇਹਦੇ ਬਾਰੇ 'ਚ ਹੁਣ ਕੀ ਕਵਾਂ ਅਤੇ ਕੀ ਨਾ ਕਵਾਂ। ਪਰ ਬਹੁਤ ਬਹੁਤ ਸ਼ੁਕਰੀਆ ਜੀ ਸ਼ੋਅ ਨੂੰ ਸੁਣਨ ਦਾ ਅਤੇ ਸ਼ਾਮਿਲ ਹੋਣ ਦਾ।
1: ਸਾਡੇ ਵੱਲ ਮਾਇਆ ਫਿਰ ਫੇਰਾ ਤੂੰ ਤੇ ਪਾਉਣਾ ਨਹੀਂ।
0: ਕਹਿੰਦਾ ਮੈਮ ਸਾਡੀ ਫੈਮਿਲੀ 'ਚ ਵੀ ਖਾਮ ਖਾਦ ਦੇ ਕੰਸਲਟੈਂਟ ਜਿਹੜੇ ਨੇ ਉਹ ਪਾਏ ਜਾਂਦੇ ਨੇ, ਉਹਨਾਂ ਕੋਲੋਂ ਥੋੜ੍ਹਾ ਫਾਸਲਾ ਰੱਖਣਾ ਚਾਹੀਦਾ ਹੈ। ਫਾਸਲਾ ਕੀਤਾ ਜਾਏ ਤਾਂ ਫਿਰ ਇਹ ਗਿਲਾ ਸੁਣਨ ਨੂੰ ਮਿਲਦਾ ਹੈ ਕਿ ਖਾਲਿਦ ਭਾਈ ਪਹਿਲਾਂ ਵਰਗੇ ਨਹੀਂ ਰਹੇ। ਕਿਆ ਬਾਤ ਹੈ। ਨਾਲ ਜਿਸ ਵੇਲੇ ਖਾਲਿਦ ਭਾਈ ਤੇ ਤੁਸੀਂ ਵੀ ਕਿਹਾ ਕਰੋ ਕਿ ਅਗਰ ਖਾਲਿਦ ਭਾਈ ਪਹਿਲੇ ਵਰਗੇ ਨਹੀਂ ਰਹੇ ਤੇ ਤੁਸੀਂ ਵੀ ਪਹਿਲੇ ਵਰਗੇ ਨਹੀਂ ਰਹੇ। ਅਸੀਂ ਮਹਿਮਾਨ ਨਵਾਜ਼ੀ ਵੀ ਕਰੀ ਦੀ ਹੈ ਤੇ ਨਾਲ ਮੁਫਤ ਮਸ਼ਵਰੇ ਵੀ ਸਾਨੂੰ ਮਿਲਦੇ ਨੇ। ਜਿਹੜੇ ਚੰਗੇ ਨਹੀਂ ਲੱਗਦੇ। ਓਕੇ ਜੀ, ਥੈਂਕ ਯੂ ਸੋ ਮਚ ਖਾਲਿਦ ਮਲਿਕ, ਹਮੇਸ਼ਾ ਸਲਾਮਤ ਰਹੋ, ਖੁਸ਼ ਰਹੋ, ਆਬਾਦ ਰਹੋ। ਚੰਗਾ ਲੱਗਦਾ ਹੈ ਪ੍ਰੋਗਰਾਮ ਸੁਣ ਕੇ, ਜਜ਼ਾਕਲਾ ਜੀ, ਥੈਂਕ ਯੂ ਸੋ ਮਚ। ਗੁਲਿਆਸੀਨ ਨਾਜ਼ ਭਾਈ ਸਾਨੂੰ ਸੁਣਦੇ ਦਿਲਨਸ਼ੀਨ ਰੇਡੀਓ ਲਿਸਨਰਸ ਕਲੱਬ ਮੁਲਤਾਨ ਦੀ ਤਰਫੋਂ ਸਾਨੂੰ ਆ ਗਿਆ ਅਸਲਾਮ ਅਲੈਕੁਮ ਗੁਲਿਆਸੀਨ ਨਾਜ਼, ਮੁਹੰਮਦ ਹਫੀਜ਼ੁਰ ਰਹਿਮਾਨ ਭੱਕਰ, ਫੌਜੀ ਅਸਲਮ, ਐਮ ਇਕਬਾਲ ਸਕਰਦੂ, ਖਲੂਸ ਭਰਿਆ, ਮੁਹੱਬਤਾਂ ਭਰਿਆ ਸਲਾਮ, ਵਾਲੇਕੁਮ ਅਸਲਾਮ, ਥੈਂਕ ਯੂ ਸੋ ਮਚ।

0: listening to FM 101, Abale Bale Oshawa Shawa.
1: This is FM 101.
2: ਸਜਣੋ ਤੇ ਬੇਲਿਓ ਮੈਂ ਜੇ ਅਲੀ ਜ਼ਫਰ
3: ਜ਼ਫਰ
2: ਤੁਸੀਂ ਸੁਣਦੇ ਪਏ ਜੇ ਗਜਦਾ ਵਜਦਾ ਰੇਡੀਓ ਚੈਨਲ FM 101 ਮੇਰਾ ਮਤਲਬ ਹੈ

0: ਜਨਾਬ ਭੁੱਲ ਗਏ, ਮੈਂ ਭੁੱਲ ਗਈ, ਹੋ ਜਾਣੇ ਇਸ ਤੋਂ ਪਹਿਲਾਂ ਕਿ ਅਸੀਂ ਭੁੱਲ ਜਾਂਦੇ। ਮੈਂ ਸੋਚਿਆ ਕਿ ਪੂਰਾ ਹਫ਼ਤਾ ਅਸੀਂ ਇਸ ਗੱਲ ਨੂੰ ਯਾਦ ਰੱਖਿਆ ਕਿ ਅਸੀਂ ਇਸ ਟਰੈਕ ਨੂੰ ਚਲਾਉਣਾ ਹੈ ਅਤੇ ਪਲੇ ਕਰਨਾ, ਭੁੱਲਣ ਤੋਂ ਪਹਿਲੇ ਅਸੀਂ ਪਲੇ ਕਰਤਾ। ਉਮੀਦ ਕਰਾਂਗੀ ਕਿ ਸਭ ਨੂੰ ਬਹੁਤ ਪਸੰਦ ਆਇਆ ਹੋਏਗਾ। ਵੇਖਦੇ ਹਾਂ ਅਗਲੇ ਕਾਲਰ ਕੌਣ ਨੇ ਕੀ ਕਹਿਣਾ ਚਾਹਣਗੇ। ਜੀ ਅਸਲਾਮ ਅਲੈਕੁਮ। ਜ਼ੈਨ ਬਾਪੀ ਠੀਕ ਠਾਕ ਨੇ, ਅਲਹਮਦੁਲਿਲਾ। ਤੁਹਾਡੇ ਕੀ ਹਾਲ ਨੇ, ਠੀਕ ਹੋ?
1: ਸ਼ੁਕਰ ਅਲਹਮਦੁਲਿਲਾ, ਜ਼ਬਰਦਸਤ ਸ਼ਾਮ ਸੁਣ ਰਹੇ, ਬਹੁਤ ਅੱਛਾ ਲੱਗ ਰਿਹਾ ਹੈ।
0: ਜ਼ਬਰਦਸਤ ਜੀ, ਕੋਇਟਾ ਦਾ ਮੌਸਮ ਕੈਸਾ?
1: ਕੋਇਟਾ ਕਾ ਮੌਸਮ ਇਹ ਦੋ ਦਿਨੋਂ ਚ ਥੋੜਾ ਗਰਮ ਹੈ।
0: ਕੋਇਟਾ ਕਾ ਮੌਸਮ ਸਹੀ ਹੋ ਗਿਆ। ਚਲੋ ਰੱਬ ਤਾਲਾ ਖੈਰ ਰੱਖੇ, ਹਰ ਤਰ੍ਹਾਂ ਸਭ ਨੂੰ ਮਹਿਫੂਜ਼ ਰੱਖੇ। ਤੇ ਅਲਹਮਦੁਲਿਲਾ ਕਿਹਨਾਂ ਨਾਲ ਬੋਤੀ ਬਣਦੀ ਹੈ, ਕਜ਼ਨਸ ਨਾਲ ਬਣਦੀ ਹੈ ਜਾਂ ਨਹੀਂ ਬਣਦੀ?
1: ਹਮ ਕਜ਼ਨ ਨਾਲ ਬੋਲੀ ਬਣਦੇ ਆ। ਤੇ
0: ਬਣਦੀ ਹੈ?
1: ਹਾਂ ਬਿਲਕੁਲ।
0: ਅੱਛਾ, ਤੇ ਕੀ ਵਜ੍ਹਾ ਸਮਝਦੇ ਹੋ ਕਿ ਤੁਸੀਂ?
1: ਇਹ ਕੋਜੇ ਕਿ ਉਹ ਮੇਰਾ ਆਪਣਾ ਇਸਕੇ ਸਾਥ ਤਾਲੁਕਾਤ ਬਹੁਤ ਜ਼ਿਆਦਾ ਹੈ, ਫ੍ਰੈਂਡਸ਼ਿਪ ਇਸਕੇ ਬਹੁਤ ਜ਼ਿਆਦਾ ਹੈ।
0: ਅੱਛਾ, ਮਤਲਬ ਤੁਸੀਂ ਆਪਣਾ ਬਹੁਤ ਆਪਣਾ ਸਮਝਦੇ ਹੋ।
1: ਬਿਲਕੁਲ ਬਿਲਕੁਲ, ਜਦ ਆਪ ਆਪਨੋ ਕੋ ਨਹੀਂ ਸਮਝੇਗਾ ਫਿਰ ਕੌਣ ਸਮਝੇਗਾ।
0: ਹਾਂ ਠੀਕ ਹੋ ਗਿਆ ਜੀ। ਚਲੋ, ਮਤਲਬ ਤੁਹਾਡੇ ਵੱਲੋਂ ਨਿਭਦੀ ਆ ਰਹੀ ਹੈ ਕਿ ਉਹਨਾਂ ਵੱਲੋਂ ਵੀ ਇਸੇ ਤਰ੍ਹਾਂ ਹੀ ਅਹਿਸਾਸ ਹੈ ਸਭ ਨੂੰ?
1: ਅੱਛਾ
0: ਚਲੋ ਠੀਕ ਹੈ, ਮੈਂ ਦੱਸਦੀ ਹਾਂ, ਠੀਕ ਹੈ। ਵੱਡੇ ਕਹਿੰਦੇ ਨੇ ਇੱਧਰ ਦੀ ਗੱਲ ਉੱਧਰ ਨਹੀਂ ਕਰੀਦੀ ਤੇ ਉੱਧਰ ਦੀ ਵੀ ਇੱਧਰ ਨਹੀਂ ਕਰੀਦੀ, ਠੀਕ ਹੈ। ਕਿਆ ਬਾਤ ਹੈ, ਕਿਆ ਬਾਤ ਹੈ, ਹਮਾਰਾ ਬੇਗ ਜ਼ਬਰਦਸਤ ਛਾ ਗਿਆ। ਤੁਸੀਂ ਕਿਹਸਾ ਲੱਗ ਰਿਹਾ ਕਿ ਅੱਜ ਅਸੀਂ ਛੇਤੀ ਛੇਤੀ ਕਾਲਾਂ ਲੈ ਰਹੇ ਹਾਂ?
2: ਬਹੁਤ ਅੱਛਾ ਲੱਗ ਰਿਹਾ।
0: ਅੱਛਾ,
2: ਤੇ ਆ ਜਿਹੜੇ ਸ਼ਰੀਕ ਸੜਦਾ ਨਾ, ਉਹ ਸੜ ਜਾਣ, ਉਹ ਖੁਸ਼ ਹੋ ਜਾਣ, ਪਿਛਲੇ ਸ਼ੋਅ 'ਚ ਮੇਰੀ ਕਾਲ ਨਹੀਂ ਮਿਲੀ।
0: ਹਾਂ ਹਾਏ, ਵੈਸੇ ਮੈਂ ਵੀ ਪਿਛਲੇ ਸ਼ੋਅ ਦਾ ਸਰਨਾਵਾ ਵੀ ਕੁਝ ਐਸਾ ਸੀ, ਮੈਂ ਚਾਹ ਰਹੀ ਸੀ ਕਿ ਹਮਾਰਾ ਨਾਲ ਗੱਲ ਹੋਏ, ਲੇਕਿਨ ਅੱਜ ਉਸ ਤੋਂ ਦਿਲਚਸਪ ਸਰਨਾਵਾ ਹੈ, ਕੀ ਕਹੋਗੇ?
2: ਜਨਾਬ ਵਾਪਸੀ ਪਤਾ ਕੀ ਗੱਲ ਹੈ, ਅਸੀਂ ਲੋਕ ਜਿਹੜੇ ਆ ਨਾ, ਅਸੀਂ ਸਿਰਫ ਦੁਨੀਆਦਾਰੀ ਦੀਆਂ ਚੀਜ਼ਾਂ ਇਕੱਠੀਆਂ ਕਰਨ ਤੇ ਲੱਗੇ ਹੋਏ ਆ ਕਿ ਅਸੀਂ ਕੋਠੀਆਂ ਬਣਾ ਲਈਏ, ਅਸੀਂ ਕਾਰਾਂ ਬਣਾ ਲਈਏ, ਅਸੀਂ ਪੈਸਾ ਬਣਾ ਲਈਏ, ਬੈਂਕ ਬੈਲੈਂਸ ਜਮ੍ਹਾਂ ਕਰ ਲਈਏ, ਲੇਕਿਨ ਇਹ ਵੀ ਤਾਂ ਸੋਚਣ ਵਾਲੀ ਗੱਲ ਹੈ ਨਾ ਕਿ ਅਸੀਂ ਇਹ ਇਕੱਠਾ ਕਰਕੇ ਕਰਨਾ ਕੀ ਇਹਦਾ?
0: ਸਹੀ ਗੱਲ ਹੈ, ਸਹੀ ਗੱਲ ਹੈ। ਮੈਂ ਕਿਹਾ ਉਹਨੇ
2: ਇਹ ਸਭ ਕੁਛ ਇੱਥੇ ਹੀ ਰਹਿ ਜਾਣਾ, ਸਿਰਫ ਜਾਣਾ, ਤੇ ਅਗਰ ਅਸੀਂ ਦੁਨੀਆਦਾਰੀ ਨਾਲ ਜੁੜੇ ਤਾਲੁਕ ਨੇ, ਰਿਸ਼ਤੇ ਨੇ, ਉਹਨਾਂ ਨਾਲ ਅੱਛੇ ਤਰੀਕੇ ਨਾਲ ਨਿਭਾ ਕੇ ਜਾਈਏ। ਮੈਂ ਸਮਝਦੀ ਹਾਂ ਕਿ ਅਗਰ ਅਸੀਂ 10-20 ਸਾਲ ਦੀ ਨੇਕੀ ਕੀਤੀ ਹੈ ਨਾ, ਅਗਰ ਅਸੀਂ ਕਿਸੇ ਇੱਕ ਬੰਦੇ ਦਾ ਦਿਲ ਦੁਖਾ ਦਿੱਤਾ ਹੈ ਨਾ, ਉਹ ਸਾਡੀ ਸਾਰੀ ਖੋਜ ਪੈ ਜਾਂਦੀ ਹੈ।
0: ਹਾਂ ਬਿਲਕੁਲ ਸਹੀ ਕਹਿ ਰਹੇ ਹੋ ਮਾਰਾ, ਬਹੁਤ ਸੋਹਣੀ ਗੱਲ, ਐਸਾ ਹੀ ਹੈ, ਦਿਲ ਅਜ਼ਾਰੀਆਂ ਨਹੀਂ ਕਰਨੀਆਂ।
2: ਹਾਂਜੀ ਬਿਲਕੁਲ, ਔਰ ਬਹੁਤ ਅੱਛਾ ਸ਼ੋ, ਬਹੁਤ ਪਿਆਰਾ ਸ਼ੋ ਕਰਦੇ ਪਏ ਹੋ, ਤੁਹਾਡੀ ਸ਼ੋ ਬਹੁਤ ਚੰਗੀ ਹੈ।
0: ਤੁਹਾਡੀ ਮਿਹਰਬਾਨੀ, ਅੱਜ ਕੇ ਲਈ ਇਤਨਾ ਗੱਲ ਕਾਫੀ ਹੈ।
2: ਨਹੀਂ ਮੈਨੂੰ ਕੁਛ ਹੋਰ ਵੀ ਕਹਿਣਾ ਹੈ।
0: ਜੀ ਜੀ,
2: ਤੇ ਜਨਾਬ ਬਾਪੀ ਤੁਸੀਂ ਬਹੁਤ ਅੱਛਾ ਸ਼ੋਅ ਕਰਦੇ ਹੋ, ਤੇ ਬਹੁਤ ਮਜ਼ਾ ਆਉਂਦਾ ਤੁਹਾਡਾ ਸ਼ੋਅ ਸੁਣ ਕੇ।
0: ਡੇਰਾ ਮਿਹਰਬਾਨੀ,
2: ਵੱਖਰੀ ਪੰਜਾਬੀ ਬੋਲਦੇ ਹੋ ਸਭ ਨਾਲੋਂ।
0: ਅੱਛਾ, ਡੇਰਾ ਮਿਹਰਬਾਨੀ, ਥੈਂਕ ਯੂ।
2: ਹਾਂਜੀ, ਤੇ ਜਿੱਥੋਂ ਤੱਕ ਮੇਰੀ ਤੇ ਤੁਹਾਡੀ ਆਵਾਜ਼ ਆ ਰਹੀ ਹੈ, ਸਪੈਸ਼ਲੀ ਹਨੀਫ ਅੰਕਲ ਨੂੰ, ਜੀਰੇ ਅੰਕਲ ਨੂੰ, ਸ਼ਮੀਮ ਆਪੀ ਨੂੰ, ਪ੍ਰਵੀਨ ਸਾਹਿਬਾ ਨੂੰ, ਨੈਨਾ, ਮਰੀਅਮ, ਸਾਰੇ ਗੁੜੀਆ ਸਭ ਨੂੰ, ਸਪੈਸ਼ਲੀ ਸਪੈਸ਼ਲੀ ਅੰਕਲ ਆਂਟੀ ਸੁਣਦੇ ਪਏ ਨੇ, ਉਹਨਾਂ ਨੂੰ ਮੇਰੇ ਵਾਸਤੇ ਬਹੁਤ ਜ਼ਿਆਦਾ ਸਲਾਮ, ਪਿਆਰ, ਦੁਆਵਾਂ ਤੁਹਾਡੇ ਵਾਸਤੇ, ਬੈਸਟ ਵਿਸ਼ਿਜ਼, ਦੁਆਵਾਂ ਬਹੁਤ ਸਾਰੀਆਂ। ਅੱਲਾ ਪਾਕ ਤੁਹਾਡੇ ਨਸੀਬ ਬਹੁਤ ਜ਼ਿਆਦਾ ਅੱਛੇ ਕਰੇ ਤੇ ਤੁਸੀਂ ਸੁਖੀ ਵਸੋ ਸਾਰੇ।
0: ਥੈਂਕ ਯੂ ਸੋ ਮਚ। ਕਾਲ ਲੰਬੀ ਥਿੰਦੀ ਪਈ ਹੈ, ਹੈਂ ਜੀ, ਇੰਜ ਕਈ
2: ਅਗਰ ਹੋ ਸਕੇ ਤੇ ਨਾ ਫਾਖਰ ਦਾ ਗਾਣਾ ਚਲਾ ਦੇਣਾ। ਮੈਂ ਸੋਰੀ ਤੁਹਾਡੀ ਕਾਲ, ਤੁਹਾਡੀ ਗੱਲ ਨਹੀਂ ਸੁਣੀ, ਮੈਂ ਆਪਣੀ ਸੁਣਾਈ ਜਾਂਦੀ ਹਾਂ।
0: ਚਲੋ ਮੈਂ ਜ਼ਰੂਰ ਜ਼ਰੂਰ
2: ਹੁਣ ਪੂਰਾ ਘੰਟਾ ਤੁਹਾਨੂੰ ਸੁਣਾਂਗੀ। ਅੱਲਾ ਹਾਫਿਜ਼।
0: ਥੈਂਕ ਯੂ ਸੋ ਮਚ, ਅੱਲਾ ਹਾਫਿਜ਼। ਅੱਲਾ ਕੁੜੀਏ, ਕਿਹੜਾ ਤੇਰਾ ਘੰਟਾ ਰਹਿ ਗਿਆ, ਥੋੜਾ ਜਿਹਾ ਟਾਈਮ ਰਹਿ ਗਿਆ, 40 ਮਿੰਟ ਰਹਿ ਗਏ। ਖੈਰ ਬੜੀ ਮਜ਼ੇਦਾਰ ਜੀ ਕਾਲ ਸੀ, ਹਮਾਰਾ ਬੇਗ ਸਾਡੇ ਨਾਲ ਮੌਜੂਦ ਰਹੀਆਂ ਲਾਈਵ ਕਾਲ ਤੇ, ਜਿਹੜੀਆਂ ਗੱਲਾਂ ਬਾਰੇ ਤਿਆਰੀ ਕਰਨੀ ਆਈਆਂ, ਸੋਚਣਾ ਉਹ ਅਸੀਂ ਸੋਚਦੇ ਨਹੀਂ, ਅਸੀਂ ਧਿਆਨ ਲਾਇਆ ਹੋਇਆ ਹੈ ਬਹੁਤ ਸਾਰੀਆਂ ਚੀਜ਼ਾਂ ਨੂੰ।

0: ਕਿਆ ਬਾਤ ਹੈ, ਕਿਆ ਬਾਤ ਹੈ। ਹੋ ਗਏ ਚਿੱਟੇ ਸਾਡੇ ਵਾਲ ਵੇ ਮਾਈਆ ਤੇਰੇ ਲਾਰੇ ਨਾ ਮੁੱਕੇ। ਕੁਝ ਲਾਰੇ ਐਸੇ ਹੁੰਦੇ ਨੇ ਕਿ ਜ਼ਿੰਦਗੀ ਮੁੱਕਣ ਵਾਲੀ ਹੋ ਜਾਂਦੀ ਹੈ, ਲੇਕਿਨ ਉਹ ਲਾਰੇ ਨਹੀਂ ਮੁੱਕਦੇ। ਐਵੇਂ ਤੇ ਐਵੇਂ ਸਹੀ ਆਵਾਜ਼ ਸੀ ਕਿਨਾਂ ਦੀ, ਇਮਾਨ ਫਾਤਮਾ ਦੀ। ਵੇਖਦੇ ਹਾਂ ਲਾਈਵ ਕਾਲ 'ਤੇ ਕੌਣ ਮੌਜੂਦ ਨੇ ਅਤੇ ਕੀ ਕਹਿਣਾ ਚਾਹੁੰਦੇ ਨੇ। ਜੀ ਅਸਲਾਮ ਅਲੈਕੁਮ।
1: ਵਾਲੇਕੁਮ ਸਲਾਮ ਐਂਡ ਅਸਲਾਮ ਅਲੈਕੁਮ ਵਨ ਵਨ ਕੈਸਾ ਜੀ ਸੁਣਨੇ ਵਾਲੋ ਕੋ ਮੇਰੀ ਤਰਫ ਸੇ ਹਸਤਾ ਮੁਸਕੁਰਾਤਾ ਹੁਆ ਅਸਲਾਮ ਅਲੈਕੁਮ ਜਨਮ ਦਰਫ ਸਭ ਕੈਸੀ ਹੋ ਤੁਸੀਂ ਠੀਕ ਹੋ
0: ਅਲਹਮਦੁਲਿਲਾ ਤੁਸੀਂ ਠੀਕ ਹੋ
1: ਜੀ ਅੱਲਾ ਦਾ ਸ਼ੁਕਰ
0: ਅਸੀਂ ਤੇ ਮਿੱਠੀ ਮਿੱਠੀ ਆਵਾਜ਼ਾਂ ਸੁਣ ਕੇ ਠੀਕ ਹੋ ਜਾਈਦਾ
1: ਮਿਹਰਬਾਨੀ ਸ਼ੁਕਰੀਆ
0: ਜਿਉਂਦੇ ਵਸਦੇ ਰਹੋ ਸ਼ਮੀਮਾ ਪੀ
1: ਤੁਹਾਡੀ ਆਪਣੀ ਬਹੁਤ ਮਿੱਠੀ ਆਵਾਜ਼ ਇੰਨੀ ਪਿਆਰੀ
0: ਅੱਛਾ ਜੀ ਸ਼ੁਕਰੀਆ ਜੀ ਤੁਹਾਡੀ ਮੁਹੱਬਤ ਚਾਹਤ ਹੈ ਕਿ ਆਵਾਜ਼ ਤੁਹਾਨੂੰ ਚੰਗੀ ਲੱਗਦੀ ਅਸੀਂ ਤੁਹਾਨੂੰ ਚੰਗੇ ਲੱਗਦੇ ਤੇ ਅੱਛਾ ਸ਼ਮੀਮ ਆਪ ਹੀ ਦੱਸੋ ਜਿਹੜੇ ਇਹ ਹੁੰਦੇ ਨੇ ਸ਼ਰੀਕ ਰਿਸ਼ਤੇਦਾਰ ਬੜੇ ਅਸੀਂ ਸਾਡੇ ਮਤਲਬ ਸਭ ਤੋਂ ਨੇੜੇ ਤੇ ਉਹੀ ਹੁੰਦੇ ਨੇ
1: ਹਾਂਜੀ
0: ਤੇ ਫਿਰ ਦੂਰੀਆਂ ਕੀ ਹੁੰਦੀਆਂ ਨੇ
1: ਬਸ ਵਕਤ ਹੀ ਐਸਾ ਕੁਛ ਆ ਗਿਆ ਕੋਈ ਸਮਝ ਨਹੀਂ ਲੱਗਦੇ ਹਰ ਕੋਈ ਮਤਲਬ ਦੂਰ ਦੂਰ ਹੀ ਹੈ ਦੂਰ ਦੂਰ ਹੀ ਕਿਸੇ ਕੋਲ ਜਾਣਾ ਹੁਣ ਤੇ ਪਸੰਦ ਨਹੀਂ ਕਿਸੇ ਦੇ ਘਰ ਕਰਦੇ ਬਸ ਅਗਰ ਕੋਈ ਕੰਮ ਗੱਲ ਹੈ ਤੇ ਫੋਨ ਤੇ ਮੋਬਾਈਲ ਤੇ ਬਸ ਗੱਲ ਹੋ ਜਾਂਦੀ
0: ਮਤਲਬ ਇਹਦੀ ਵਜ੍ਹਾ ਤੁਸੀਂ ਸਮਝਦੇ ਹੋ ਕਿ ਮਸਰੂਫੀਅਤ ਹੈ ਜਾਂ ਫਿਰ ਅਸੀਂ ਕਹਿ ਲਈਦਾ ਕਿ ਸਾਡਾ ਸਟੈਂਡਰਡ ਬਹੁਤ ਹਾਈ ਹੈ ਤੇ ਇਹਨਾਂ ਨੂੰ ਹੁਣ ਮਿਲ ਕੇ ਕੀ ਕਰਨਾ
1: ਕਿਸੇ ਨੂੰ ਤੁਸੀਂ ਪੁੱਛੋਗੇ ਉਹ ਕਹਿਣਗੇ ਸਾਡੇ ਕੋਲ ਟਾਈਮ ਹੀ ਕੋਈ ਨਹੀਂ ਸਾਡੇ ਕੋਲ ਵਕਤ ਹੀ ਕੋਈ ਨਹੀਂ ਆਉਣ ਜਾਣ ਦਾ
0: ਠੀਕ ਹੋ ਗਿਆ ਮਤਲਬ ਹੋਰ ਕੋਈ ਵਜ੍ਹਾ ਨਹੀਂ ਹੈ ਸਿਰਫ ਵੇਲੇ ਦਾ ਘਾਟ ਹੈ ਠੀਕ ਹੋ ਗਿਆ
1: ਉਸ ਤੋਂ ਬਾਅਦ ਆ ਜਾਈਏ ਇਹਦੇ ਟੌਪਿਕ ਵਾਲੇ ਕਿ ਮੇਰੀ ਨਾ ਜ਼ਿਆਦਾਤਰ ਸਸੁਰਾਲ ਵਾਲੇ ਸਹੁਰਿਆਂ ਨਾਲ ਬਣਦੀ ਹੈ ਜ਼ਿਆਦਾ
0: ਅੱਛਾ ਮਾਸ਼ਾਅੱਲਾ
1: ਦੇਵਰਾਨੀਆਂ ਨੇ ਦੋ ਮੇਰੀਆਂ ਦੇਵਰ ਨੇ ਉਹਨਾਂ ਦੇ ਬੱਚੇ ਨੇ ਅੱਗੇ ਤੇ ਮੇਰੀ ਉਹਨਾਂ ਨਾਲ ਆਪਣਿਆਂ ਨਾਲ ਉਹਨਾਂ ਨਾਲ ਜ਼ਿਆਦਾ ਬਣਦੀ ਹੈ
0: ਜ਼ਬਰਦਸਤ ਹੈ ਤੇ ਬੜੀ ਚੰਗੀ ਗੱਲ ਹੈ ਜੀ
1: ਹਾਲਾਂਕਿ ਮੈਂ ਅਕਸਰ ਹੀ ਸੁਣਦੀ ਰਹਿੰਦੀ ਹਾਂ ਕਿ ਉਹ ਜਿਹੜੀਆਂ ਲੜਕੀਆਂ ਹੁੰਦੀਆਂ ਅੱਜ ਕੱਲ੍ਹ ਕੁੜੀਆਂ ਉਹਨਾਂ ਦੀ ਆਪਣੇ ਆਪਣਿਆਂ ਨਾਲ ਬਣਦੀ ਹੈ ਤੇ ਸਸੁਰਾਲ ਵਾਲੇ ਸਹੁਰਿਆਂ ਨਾਲ ਘੱਟ ਬਣਦੀ ਲੇਕਿਨ ਮੇਰੀ ਸਹੁਰਿਆਂ ਨਾਲ ਜ਼ਿਆਦਾ
0: ਲੇਕਿਨ ਸ਼ਮੀਮਾ ਆਪ ਜਿਹੜੀ ਤੁਸੀਂ ਇਹ ਗੱਲ ਬੜੀ ਆਸਾਨੀ ਨਾਲ ਕਹਿ ਰਹੇ ਹੋ ਇਹਦੇ ਪਿੱਛੇ ਬਹੁਤ ਸਾਰੇ ਕੰਪਰੋਮਾਈਜ਼ ਨੇ ਬਹੁਤ ਸਾਰੇ ਸਮਝੌਤੇ ਨੇ ਬਹੁਤ ਸਾਰੀਆਂ ਕੁਰਬਾਨੀਆਂ ਨੇ ਜਿਹੜੀਆਂ ਤੁਸੀਂ ਦਿੱਤੀਆਂ ਨੇ ਬਹੁਤ ਸਾਰੀ ਤੁਹਾਡੀ ਬਰਦਾਸ਼ਤ ਵੀ ਹੈ ਮੈਂ ਸਮਝਦੀ ਹਾਂ
1: ਬਿਲਕੁਲ
0: ਜ਼ਿੰਦਗੀ 'ਚ ਸਾਰੇ ਮਾਮਲਾਤ ਨਾਲ ਨਾਲ ਚੱਲਦੇ ਨੇ ਲੇਕਿਨ ਚੰਗੀ ਗੱਲ ਹੈ ਕਿ ਤੁਸੀਂ ਇੰਨੇ ਵਰੇ ਲੰਘਣ ਤੋਂ ਬਾਅਦ ਵੀ ਔਨਰ ਇਸ ਗੱਲ ਨੂੰ ਕਹਿ ਰਹੇ ਹੋ ਐਡਮਿਟ ਕਰ ਰਹੇ ਹੋ ਕਿ ਤੁਹਾਡੀ ਸਹੁਰਿਆਂ ਨਾਲ ਬਹੁਤ ਬਣਦੀ ਹੈ ਤੁਸੀਂ ਉਹਨਾਂ ਦੀ ਬੜੀ ਇੱਜ਼ਤ ਕਰਦੇ ਹੋ
1: ਬਹੁਤ ਜ਼ਿਆਦਾ ਬਹੁਤ ਜ਼ਿਆਦਾ ਹੁਣ ਦੇਵਰ ਨੇ ਤਾਂ ਮੈਨੂੰ ਬਾਜੀ ਬਾਜੀ ਕਹਿੰਦੇ ਕੋਈ ਭਾਬੀ ਕਹਿੰਦਾ ਹੀ ਨਹੀਂ ਪਰ ਜਾਈ ਬਾਜੀ ਕਹਿੰਦੇ
0: ਮਾਸ਼ਾਅੱਲਾ ਜੀ ਰੱਬ
1: ਤਾਲਾ ਦੇਵਰਾਨੀਆਂ ਵੀ ਬਹੁਤ ਅੱਛੀਆਂ ਬੱਚੇ ਵੀ ਉਹਨਾਂ ਦੇ ਬਹੁਤ ਪਿਆਰ ਸਲੂਕ ਕਰਦੇ ਨੇ
0: ਅੱਲਾਹ ਪਾਕ ਸਲੂਕ ਇਤਫਾਕ ਇਸੇ ਤਰ੍ਹਾਂ ਹੀ ਕਾਇਮ ਰੱਖੇ
1: ਜੈਨਬ ਜੀ ਮੇਰੀ ਨਾ ਬੇਟੀ ਹੁਮੈਰਾ ਦੀ ਨਾ ਦੋ ਦਿਨ ਤੋਂ ਬਾਅਦ ਸਾਗਿਰਾ ਵੀ ਆ ਰਹੀ ਹੈ
0: ਅੱਛਾ ਮਾਸ਼ਾਅੱਲਾ ਠੀਕ ਹੈ
1: ਸਾਡਾ ਉਸ ਦਿਨ ਸ਼ੋਅ ਨਹੀਂ ਹੋਣਾ
0: ਜੀ
1: ਪੀਰ ਵਾਲੇ ਦਿਨ ਮੇਰੇ ਹੱਥ ਬਣਦੀ ਸੀ
0: ਜੀ ਜੀ ਜੀ ਠੀਕ ਹੈ
1: ਬਾਕੀ ਇਹ ਆਪਣਾ ਸਾਡੇ ਤਾਰਿਕ ਭਾਈ ਨੇ ਸਲਾਮ ਨੇ ਖਦੂਸ ਭੇਜਿਆ ਸੀ
0: ਜੀ
1: ਵਾਲੇਕਮ ਸਲਾਮ ਬਹੁਤ ਬਹੁਤ
0: ਠੀਕ ਹੈ ਜੀ ਠੀਕ ਹੈ
1: ਹਾਂ
0: ਅੱਛਾ ਚਲੋ
1: ਜਿੱਥੇ ਜਿੱਥੇ ਤੱਕ ਤੁਹਾਡੇ ਹਨੀ ਬਾਈ ਵੀ ਸੁਣਦੇ ਹੋਣਗੇ ਫਰੀ ਵਿੱਚ ਬੁੱਧੀ ਤੋਂ ਸੁਣ ਲਈਆਂ ਨੇ ਉਹ ਵੀ ਕੋਸ਼ਿਸ਼ ਕਰ ਰਹੀ ਹੁਣ ਕਾਲ ਮਿਲਾਉਣ ਦੀ ਤੇ ਉਹਨੇ ਮਾਰਾ ਦੇਖ ਆਈਆਂ ਸੀ ਉਹਨਾਂ ਵੀ ਬਹੁਤ ਬਹੁਤ ਅਸਲਾਮ ਅਲੈਕੁਮ
0: ਵਾਲੇਕੁਮ ਅਸਲਾਮ
1: ਤੇ ਅਨੀਲਾ ਸੁਣ ਲੈ ਨੀਲਾ ਵੀ ਆ ਜਾਵੇ ਰੁਬੀਨਾ ਜੱਟੀ ਆ ਜਾਵੇ
0: ਠੀਕ ਹੈ
1: ਚਲੋ
0: ਮੈਂ ਲੱਭਦੀ ਹਾਂ ਸ਼ਮੀਮਾ ਵੀ ਤੁਹਾਡੇ ਵਾਸਤੇ ਚਲਾਉਂਦੇ
1: ਹਾਂ
0: ਤੇਰਾ ਨਾਮ ਚੰਦ ਸਜਣਾ
1: ਬਿਲਕੁਲ ਬਿਲਕੁਲ
0: ਠੀਕ ਹੈ ਜੀ ਚਲੋ ਖੁਸ਼ ਰਹੋ ਜੀ ਆਪਣਾ ਖਿਆਲ ਰੱਖੋ ਥੈਂਕ ਯੂ ਸੋ ਮਚ ਅੱਲਾ ਹਾਫਿਜ਼ ਖੁਦਾ ਹਾਫਿਜ਼
1: ਖੁਦਾ
0: ਹਾਫਿਜ਼ ਅੱਛਾ ਜੀ ਹੁਮੈਰਾ ਦਾ ਬਰਥਡੇ ਹੈ ਮੰਡੇ ਨੂੰ ਸੋਮਵਾਰ ਨੂੰ ਸਾਡਾ ਪ੍ਰੋਗਰਾਮ ਤਾਂ ਨਹੀਂ ਹੋਏਗਾ ਸਾਡੇ ਵੱਲੋਂ ਅੱਜ ਹੀ ਤੁਸੀਂ ਐਡਵਾਂਸ ਵਿਸ਼ ਜਿਹੜੀ ਆ ਉਹ ਕਬੂਲ ਕਰੋ ਹੈਪੀ ਬਰਥਡੇ ਟੂ ਯੂ ਐਂਡ ਮੇ ਯੂ ਹੈਵ ਮੈਨੀ ਮੈਨੀ ਮੈਨੀ ਮੈਨੀ ਮੈਨੀ ਮੋਰ ਰੱਬ ਤਾਲਾ ਤੁਹਾਡੀ ਲੰਬੀ ਹਯਾਤੀ ਕਰੇ ਸਿਹਤ ਤੋਂ ਤੰਦਰੁਸਤੀ ਵਾਲੀ ਕਾਮਯਾਬੀਆਂ ਵਾਲੀ ਕਾਮਰਾਨੀਆਂ ਵਾਲੀ ਖੁਸ਼ੀਆਂ ਵਾਲੀ ਮੁਸਰਤਾਂ ਵਾਲੀ ਅਤੇ ਹਮੇਸ਼ਾ ਆਪਣੇ ਮਾਂ ਪਿਓ ਵਾਸਤੇ ਫਖਰ ਦਬਾਈਸ ਰਹੋ ਹਮੇਸ਼ਾ ਉਹਨਾਂ ਨੂੰ ਪ੍ਰਾਊਡ ਫੀਲ ਕਰਾਓ ਬਹੁਤ ਸਾਰੀਆਂ ਦੁਆਵਾਂ ਸਾਡੇ ਵੱਲੋਂ ਸਾਡੇ ਪੂਰੀ ਟੀਮ ਵੱਲੋਂ ਅਤੇ ਤਮਾਮ ਲਿਸਨਰਸ ਵੱਲੋਂ

0: FM 101 ਨਾਲ ਨਾਲ ਸਾਡੇ ਤੇ ਨਾਲ ਨਾਲ ਤੁਹਾਡੇ ਕਿਉਂ ਜੀ ਕੋਈ ਸ਼ੱਕ ਹੈ ਕਿਆ
1: ਸਜਣੋ ਤੇ ਬੇਲਿਓ ਮੈਂ ਜੇ ਅਲੀ ਜ਼ਫਰ ਤੁਸੀਂ ਸੁਣਦੇ ਪਏ ਜੇ ਗਜਦਾ ਬਜਦਾ ਰੇਡੀਓ ਚੈਨਲ FM 101 ਮੇਰਾ

0: جناب جی آئے نو کہہ رہے ہیں ویلکم تک خوش آمدید ریڈیو پاکستان 101 FM دلہو سٹوڈیو سو تھوڑے سب نال مخاطب تے موجود ہے زینب ارشد بے وجہ نے سانو کال کیتی ہے میں کہ تسی لائیو آ جاؤ تے چنگا لگے تسی کہے کہ نہیں لائیو جڑے ہیں لسنرز نو ضرور موقع دیا کرو چنگی گل بات کر رہے نے نال تسی کہہ رہے ہو کہ تمام لسنرز نو استاد جیرہ نو شمیم آپی نو امارا نو بہت ساری محبتاں نیب بھائی نو تمام دیگر تسی سلام پہنچا رہے سی بہت سارے نام تسی لے سی لیکن جس ویلے میں کہتا سب تے دا مطلب ہے کہ سارے نو سلام بھی پہنچ گیا تے کسے والوں کوئی گلا شکوا ہون نہیں رہے گا کہ ساڈا نام نہیں لیا فری صاحبہ دا اسی طرح انہوں نے سارے دے نال لے نال انہاں ایہو ہی کیا کہ زینب جس ویلے اسی گل کردے ہاں نا شریک رشتہ داراں دی خاص طور تے نانکیاں دی گل کریے تے او ماں دے نال ریلیٹڈ سارے رشتے ہوندے نے ہوں تسی اپنی ماں پیو دے نال جڑے انہاں دے قریبی رشتے ہوندے نے انہاں دے بھینا بھرا ہوندے نے کس طرح تسی دوری پیدا کر سکدے ہو کس طرح جناب اس بارے سوچ سکدے ہو کہ تہانوں انہاں نال محبت نہیں ہوئے گی اسی طرح ہی جس ویلے اسی دادکیاں دی گل کری دی ہے تے اس چیز نو اسی فیل کری دا احساس ساڈے دل چ ہوندا ہے کہ اے ساڈے جڑے ابا جی نے ساڈا جڑا پیو ہے او دے نیڑے رشتے نے او دے قریبی رشتے نے انہاں دے بھینا بھرا نے سو تسی کیا کہ دوریاں نہیں ہونیاں چاہیدیاں تہانوں اس چیز دا ضرور اندازہ ہے کہ اسی کس حد تک کوشش کیتی ہے کہ ہر طرح دی دوری نو جڑا ہے مٹایا جائے بالکل ایسا ہی ہے جی خاندانی سو طرح دے معاملات ہو جاندے نے سو طرح دے گلے شکوے بھی ہو جاندے نے میرے خیال سے رشتیاں دی خوبصورتی بھی ایہو ہی ہے کہ ادھے نال نال چیزاں نو اسی نال لے کے چلدے ہاں تے گلے شکوے جڑے نے وہ بھی زندگی دا حصہ نے لیکن انہاں سب چیزاں نو دل چ رکھ کے بہہ جانا انہاں سب چیزاں تے بالکل اڑ جانا کہ نہیں بھائی ہن اسی انہاں نو نہیں بلانا بھاویں کوئی بھی موقع ہوئے اسی یہ دا ویاہ بھی کریں گے اسی انہاں نو نہیں بلاواں گے انہاں سانو نہیں سی بلایا اسی ہن نواں گھر بنانا اسی کسے نو دسنا ہی نہیں اسی اے کام کرن لگے ہاں وہ کرن لگے ہاں خیر دوریاں نو مٹانا چاہیدا ہے کوئی بھی معاملات ہون دیکھنا چاہیے جی کہ یہ سارے نیڑے دے رشتے نے بالکل سارے ماں پیو نال منسلک رشتے نے بہت ہی سونی گل کی امید کریں گی کہ جس جذبے نال تسی اس گل نو کیتا ہے تے اسے جذبے نال میں اس میسج نو پڑھ پائی اس میسج نو آن ایئر کنوے پر کر پائی جی السلام علیکم
1: وعلیکم السلام کیا حال ہے
0: ہائے میں ٹھیک ٹھاک تسی ٹھیک ہو
1: یقین
0: کرو اس لیے پتا لگ گیا ٹھیک ہو اچھا کہنا کیجیے
1: ہاں جی میں کہنا چاہوں گی رشتوں کے بارے میں اگر نانکے دادکے دونوں کا بہت خوبصورت رشتہ ہے اگر یہ بڑوں کا تو ہوتا ہے بڑوں کے ساتھ کیونکہ جو ہمارا کزنوں کا ہوتا ہے نا وہ زیادہ اچھا ہوتا ہے
0: بالکل
1: ہمارے جو بچوں کا رشتہ ہے نا وہ ہم دوستی نہیں ختم کرتے ہم کہتے ہیں دوبارہ ان کی صلح ہو جائے گی
0: ٹھیک ٹھیک
1: ہمارے بڑے منع بھی نہیں کرتے ایک دوسرے کو نہیں ملنا
0: چنگا کر دے تسی نہیں کہندے تہاڈی امی نے اس ویلے آ کیا سی میں نہیں بول دی چلو زبردست ساجدہ تھینک یو سو مچ جی
1: اور ایک سانگ لگا دیں گی
0: ہوں تو سپانسر شو تہاڈے نامے لانے ٹھیک ہے تھینک یو اپنا خیال رکھو
1: سب سننے والا کمیٹا
0: ہے اللہ تھینک یو سو مچ اللہ حافظ بڑی مہربانی السلام علیکم سامعین پروگرام جان ہے تے جہان ہے دے نال طاہرہ جبین حاضر ہے اے پروگرام تہاڈی خدمت وچ انور ہسپتال والوں پیش کیتا جاندا ہے ساڈے نال ساڈے پروگرام چ اج موجود نے ہومیو ڈاکٹر سعید انور سلیری صاحب ڈاکٹر صاحب سابقا وائس پرنسپل نے لاہور میڈیکل کالج دے وچ تے ڈاکٹر صاحب دا اپنے شعبے دے وچ 32 سال دا تجربہ ہے سامعین تہانوں کوئی بھی مسئلہ ہوئے تسی ڈاکٹر صاحب کول کلینک آ سکتے ہو جڑے مریض کلینک نہیں آ سکتے وہ ڈاک دے ذریعے بھی دوائی منگوا سکتے ہیں ڈاکٹر صاحب دا فون نمبر تے انہاں دے کلینک دا ایڈریس نوٹ کر لو انور ہسپتال نزد تھانہ بدامی باغ لاہور ڈاکٹر صاحب دا فون نمبر ہے 03-00-44-1-3-8-6-0 یعنی 03-44-13-860 ڈاکٹر صاحب دا دوسرا نمبر نوٹ کر لو 03-41-6-1-1-7-7-9-0 یعنی 03-41-611-77
2: 90। ਡਾਕਟਰ ਸਾਹਿਬ ਦੇ ਕਲੀਨਿਕ ਦੇ ਔਕਾਤਕਾਰ ਨੇ ਦੁਪਹਿਰ 12 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਤੇ ਰਾਤ 8 ਵਜੇ ਤੋਂ ਲੈ ਕੇ 11 ਵਜੇ ਤੱਕ ਆਪਣੇ ਕਲੀਨਿਕ ਤੇ ਮਰੀਜ਼ ਵੇਖਦੇ ਨੇ। ਤੇ ਆਓ ਸਾਹਮਣੇ ਡਾਕਟਰ ਸਾਹਿਬ ਨਾਲ ਇਹਨਾਂ ਦੇ ਮੁਖਤਲਿਫ ਮਰਜ਼ਾਂ ਦੇ ਬਾਰੇ ਚ ਜਿਹੜੇ ਕਿ ਸਾਨੂੰ ਸੁਣਨ ਵਾਲਿਆਂ ਨੇ ਕੀਤੇ ਨੇ ਮੈਸੇਜ, ਉਹਨਾਂ ਦੇ ਬਾਰੇ ਚ ਗੱਲਬਾਤ ਕਰਨੇ ਆ ਤੇ ਕੁਛ ਬਿਮਾਰੀਆਂ ਦੇ ਬਾਰੇ ਚ ਡਾਕਟਰ ਸਾਹਿਬ ਨੂੰ ਤਫਸੀਲਨ ਸੁਣਨੇ ਆ ਅਸੀਂ। ਜੀ ਅਸਲਾਮ ਅਲੈਕੁਮ ਡਾਕਟਰ ਸਾਹਿਬ।
3: ਵਾਲੇਕੁਮ ਸਲਾਮ।
2: ਡਾਕਟਰ ਸਾਹਿਬ, ਅੱਜ ਕੱਲ ਸ਼ੂਗਰ ਦਾ ਬਹੁਤ ਸਾਰੇ ਲੋਕਾਂ ਨੂੰ ਮਸਲਾ ਹੋ ਰਿਹਾ, ਇਹ ਸਾਨੂੰ ਕਾਫੀ ਮੈਸੇਜ ਮਸੂਲ ਵੀ ਹੁੰਦੇ ਨੇ, ਯਾਨੀ ਸ਼ੂਗਰ ਦੀ ਵਜ੍ਹਾ ਤੋਂ ਲੋਕਾਂ ਨੂੰ ਜਿਹੜੇ ਮਸਲੇ ਹੋ ਜਾਂਦੇ ਨੇ ਮਜ਼ੀਦ, ਤੇ ਉਹਦੇ ਬਾਰੇ ਚ ਸਾਨੂੰ ਮੈਸੇਜ ਆਏ ਨੇ ਇੱਕ ਦੋ, ਤੇ ਉਹ ਕਹਿੰਦੇ ਨੇ ਕਿ ਸਾਨੂੰ ਡਿਟੇਲ ਨਾਲ ਦੱਸੋ ਕਿ ਇਹਦੇ ਵਿੱਚ ਕਿਹੜੀ ਕਿਹੜੇ ਮਸਲੇ ਮਜ਼ੀਦ ਵੱਧ ਜਾਂਦੇ ਨੇ, ਪਰਹੇਜ਼ ਔਰ ਹੋਮਿਓਪੈਥਿਕ ਦੇ ਵਿੱਚ ਇਹਦਾ ਤਰੀਕਾ ਇਲਾਜ ਜੋ ਹੈ ਉਹ ਤੁਸੀਂ ਤਫਸੀਲਨ ਸਾਨੂੰ ਦੱਸ ਦਿਓ।
3: ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ। ਸ਼ੂਗਰ ਇੱਕ ਐਸੀ ਨਾਮਰਾਦ ਬਿਮਾਰੀ ਹੈ, ਜਦੋਂ ਇੱਕ ਵਾਰੀ ਲੱਗ ਜਾਂਦੀ ਹੈ ਫਿਰ ਬੜੀ ਮੁਸ਼ਕਲ ਜਾਨ ਛੱਡਦੀ ਹੈ। ਤੇ ਸ਼ੂਗਰ ਜਿਹੜੀ ਹੈ ਅਸਲ ਦੇ ਵਿੱਚ ਬਹੁਤੇ ਲੋਕਾਂ ਨੂੰ ਹੁੰਦੀ ਹੈ ਜਿਨ੍ਹਾਂ ਦਾ ਮੋਟਾਪਾ ਹੁੰਦਾ, ਖਾਸ ਤੌਰ 'ਤੇ ਪੇਟ ਦੇ ਉੱਤੇ ਚਰਬੀ ਚੜ ਜਾਂਦੀ ਹੈ, ਉਹਦੀ ਵਜ੍ਹਾ ਨਾਲ ਵੀ ਅਕਸਰ ਸ਼ੂਗਰ ਹੋ ਜਾਂਦੀ ਹੈ। ਬਾਜ਼ ਔਕਾਤ ਵਾਲਦਿਆਂ ਨੂੰ ਸ਼ੂਗਰ ਹੋਵੇ ਤਾਂ ਅੱਗੇ ਬੱਚਿਆਂ ਨੂੰ ਵੀ ਹੋ ਜਾਂਦੀ ਹੈ। ਅਤੇ ਸ਼ੂਗਰ ਜਿਹੜੀ ਐਸੀ ਬਿਮਾਰੀ ਹੈ ਕਿ ਇਹਦੇ ਹੋਮਿਓਪੈਥਿਕ 'ਚ ਬੜਾ ਅੱਛਾ ਅਤੇ ਮੁਸਰ ਇਲਾਜ ਮੌਜੂਦ ਹੈ ਔਰ ਇਹਦੇ ਨਾਲ ਦਵਾਈਆਂ ਦੇ ਨਾਲ ਹਮੇਸ਼ਾ ਹੀ ਕੰਟਰੋਲ ਰਹਿੰਦੀ ਹੈ, ਔਰ ਸਾਡੀ 33 ਸਾਲਾ ਪ੍ਰੈਕਟਿਸ ਦੇ ਵਿੱਚ ਹਜ਼ਾਰਾਂ ਹੀ ਲੋਕ ਜਿਹੜੇ ਨੇ ਉਹ ਦਵਾਈ ਖਾ ਰਹੇ ਨੇ ਔਰ ਸ਼ਿਫਾਯਾਬ ਹੋ ਰਹੇ ਨੇ ਔਰ ਇਹਦੇ ਕੋਈ ਦਵਾਈਆਂ ਦੇ ਸਾਈਡ ਇਫੈਕਟ ਕੋਈ ਨਹੀਂ। ਹਾਲਾਂਕਿ ਸ਼ੂਗਰ ਦੀ ਵਜ੍ਹਾ ਨਾਲ ਬਹੁਤ ਸਾਰੀਆਂ ਬਿਮਾਰੀਆਂ ਪੈਦਾ ਹੁੰਦੀਆਂ ਨੇ, ਜਿਹਦੇ 'ਚ ਸ਼ੂਗਰ ਜਿਹੜੀ ਇਹ ਮਤਲਬ ਬੰਦੇ ਨੂੰ ਗੈਂਗਰੀਨ ਵੀ ਹੋ ਜਾਂਦੀ ਹੈ, ਪੈਰਾਂ ਦੇ ਉੱਤੇ ਜ਼ਖਮ ਬਣ ਜਾਂਦਾ, ਕਾਲੇ ਹੋ ਜਾਂਦੇ ਨੇ, ਉਸ ਤੋਂ ਬਾਅਦ ਬਾਅਦ ਕੱਟਣੇ ਵੀ ਪੈ ਜਾਂਦੇ ਨੇ। ਤੇ ਸ਼ੂਗਰ ਵਾਲਿਆਂ ਨੂੰ ਚਾਹੀਦਾ ਕਿ ਪੈਰਾਂ ਨੂੰ ਵੀ ਆਮ ਤੌਰ 'ਤੇ ਰੋਜ਼ਾਨਾ ਰਾਤ ਨੂੰ ਅੱਛੇ ਸਾਬਣ ਦੇ ਨਾਲ ਸਾਫ਼ ਕਰਕੇ ਤੇ ਵੈਸਲੀਨ ਵਗੈਰਾ ਲਾ ਲੈਣ ਤਾਂ ਕਿ ਨਰਮ ਰਹਿਣ ਪੈਰ, ਤੇ ਪੈਰ ਉਹਨਾਂ ਦੇ ਫਟਣੇ ਨਹੀਂ ਚਾਹੀਦੇ, ਇਸ ਵਾਸਤੇ ਰੋਜ਼ਾਨਾ ਪੈਰਾਂ ਦੀ ਵੀ ਤਿਆਰ ਕਰਨੀ ਚਾਹੀਦੀ ਹੈ। ਗੈਂਗਰੀਨ ਇਸ ਚੀਜ਼ ਨੂੰ ਕਹਿੰਦੇ ਆ ਕਿ ਉਹ ਮਾਸ ਖਰਾਬ ਹੋ ਜਾਂਦਾ, ਕਾਲਾ ਹੋ ਜਾਂਦਾ, ਫਿਰ ਉਹ ਬਾਅਦ ਔਕਾਤ ਕੱਟਣੇ ਪੈ ਜਾਂਦਾ। ਦੂਸਰਾ, ਸ਼ੂਗਰ ਦੀ ਵਜ੍ਹਾ ਨਾਲ ਸਫੇਦ ਮੋਤੀਆ ਵੀ ਬਹੁਤ ਜ਼ਿਆਦਾ ਹੋ ਜਾਂਦਾ, ਕਾਲਾ ਮੋਤੀਆ ਵੀ ਹੋ ਜਾਂਦਾ, ਔਰ ਇਹਦੇ ਵਾਸਤੇ ਵੀ ਬੜੀਆਂ ਅੱਛੀਆਂ ਦਵਾਈਆਂ ਮੌਜੂਦ ਨੇ। ਸਨੇਰੀ ਆਈ ਡਰਾਪ ਹੁੰਦੇ ਨੇ, ਉਹ ਪਾਣੇ ਹੁੰਦੇ ਨੇ, ਉਹਦੇ ਨਾਲ ਸਫੇਦ ਮੋਤੀਆ ਵੀ ਠੀਕ ਹੋ ਜਾਂਦਾ ਹੈ, ਕਾਲਾ ਮੋਤੀਆ ਦੇ ਵੀ ਉਹਦਾ ਬੜਾ ਅੱਛਾ ਅਸਰ ਹੈ। ਉਸ ਤੋਂ ਬਾਅਦ ਜੋੜਾਂ ਦੀਆਂ ਦਰਦਾਂ ਸ਼ੂਗਰ ਵਾਲਿਆਂ ਨੂੰ ਰਹਿਣ ਲੱਗ ਪੈਂਦੀਆਂ ਨੇ, ਗੁਰਦੇ ਖਰਾਬ ਹੋਣਾ ਸ਼ੁਰੂ ਹੋ ਜਾਂਦੇ ਨੇ, ਗੁਰਦਿਆਂ ਦੇ ਮਤਲਬ ਸੋਜਿਸ਼ ਵੀ ਹੋ ਜਾਂਦੀ ਹੈ, ਸ਼ੂਗਰ ਦੀ ਵਜ੍ਹਾ ਨਾਲ ਫਾਲਜ ਵੀ ਹੋਣ ਦਾ ਬਹੁਤ ਜ਼ਿਆਦਾ ਖਤਰਾ ਹੋ ਜਾਂਦਾ, ਤੇ ਕਈ ਲੋਕਾਂ ਨੂੰ ਫਾਲਜ ਹੋ ਵੀ ਜਾਂਦਾ ਹੈ, ਕਿਉਂਕਿ ਸ਼ੂਗਰ ਦੀ ਵਜ੍ਹਾ ਨਾਲ ਵੇਨ ਵਗੈਰਾ ਜਿਹੜੀਆਂ ਨਾਲੀਆਂ ਹੁੰਦੀਆਂ ਉਹਨਾਂ 'ਚ ਚਰਬੀ ਕੋਲੈਸਟ੍ਰੋਲ ਆਸਤਾ ਆਸਤਾ ਜਮ੍ਹਾਂ ਹੋ ਜਾਂਦਾ, ਉਹ ਸਖਤ ਹੋ ਜਾਂਦੀਆਂ ਨੇ, ਤੇ ਇਹ ਸਾਰੇ ਮਸਲਿਆਂ ਦਾ। ਉਸ ਤੋਂ ਇਲਾਵਾ ਮੈਦਾ ਜਿਹੜਾ ਹੈ, ਮੈਦੇ ਜਲਨ ਵਗੈਰਾ ਰਹਿਣਾ, ਜਲਨ ਅਲਸਰ ਬਣ ਜਾਣਾ, ਇਹ ਸ਼ੂਗਰ ਵਾਲਿਆਂ ਨੂੰ ਵੀ ਅਕਸਰ ਇਹ ਮਸਲੇ ਹੋ ਜਾਂਦੇ ਨੇ। ਇਸ ਤੋਂ ਇਲਾਵਾ ਹੋਰ ਵੀ ਬੜੀਆਂ ਅੱਛੀਆਂ ਬਿਮਾਰੀਆਂ ਦਾ ਇਲਾਜ ਮੌਜੂਦ ਹੈ, ਜਿਹਦੇ 'ਚ ਹਾਫਜ਼ਾ ਦੀ ਕਮਜ਼ੋਰੀ ਹੋ ਜਾਂਦੀ ਹੈ, ਯਾਦਦਾਸ਼ਤ ਕਮਜ਼ੋਰ ਹੋ ਜਾਂਦੀ ਹੈ, ਤੇ ਕੁਝ ਲੋਕਾਂ ਨੂੰ ਜਿਹੜਾ ਹੈ ਉਹ ਚਾਹੀਦਾ, ਕਮ ਅਜ਼ ਕਮ ਹਰ ਬੰਦੇ ਨੂੰ ਪੈਦਲ ਚੜਨਾ ਚਾਹੀਦਾ, ਜਿਹਦੇ 20 ਮਿੰਟ ਪੈਦਲ ਚੱਲਣਾ ਬਹੁਤ ਜ਼ਰੂਰੀ ਹੈ।
2: ਜੀ ਸਾਹਮਣੇ ਤੁਸੀਂ ਤਫਸੀਲ ਨਾਲ ਡਾਕਟਰ ਸਾਹਿਬ ਕੋਲੋਂ ਸੁਣਿਆ ਹੈ ਕਿ ਸ਼ੂਗਰ ਦੀ ਵਜ੍ਹਾ ਤੋਂ ਤੇ ਇਸ ਤੋਂ ਇਲਾਵਾ ਵੀ ਜਿਹੜੀ ਮਸਲੇ ਹੁੰਦੇ ਨੇ, ਬਿਮਾਰੀਆਂ ਹੁੰਦੀਆਂ, ਉਹਦੇ ਹੋਮਿਓਪੈਥਿਕ ਦੇ ਵਿੱਚ ਇਹਦਾ ਕਾਫੀ ਅੱਛਾ ਤੇ ਮੁਸਰ ਇਲਾਜ ਮੌਜੂਦ ਹੈ। ਜੀ ਸਾਹਮਣੇ ਤੁਸੀਂ ਡਾਕਟਰ ਸਾਹਿਬ ਦਾ ਫੋਨ ਨੰਬਰ ਇੱਕ ਵਾਰੀ ਫੇਰ ਨੋਟ ਕਰ ਲਵੋ, 0300044438600, ਯਾਨੀ 0300443138600। ਜੀ ਡਾਕਟਰ ਸਾਹਿਬ ਨਾਲ ਮਜ਼ੀਦ ਸਵਾਲ ਕਰਨੇ ਆ ਜਿਹੜੇ ਮੈਸੇਜ ਸਾਨੂੰ ਲੋਕਾਂ ਨੇ ਕੀਤੇ ਨੇ, ਤੇ ਉਹਨਾਂ ਕੋਲੋਂ ਜਵਾਬ ਲੈਣੇ ਆ। ਜੀ ਡਾਕਟਰ ਸਾਹਿਬ, ਇਹ ਮੈਸੇਜ ਸਾਨੂੰ ਕੀਤਾ ਹੈ ਇਮਤਿਆਜ਼ ਸਾਹਿਬ ਨੇ, ਇਹ ਕਹਿੰਦੇ ਨੇ ਕਿ ਮੇਰਾ ਮੈਦਾ ਅਕਸਰ ਖਰਾਬ ਰਹਿੰਦਾ ਹੈ, ਮੈਦੇ ਦੇ ਵਿੱਚ ਜਲਨ ਰਹਿੰਦੀ ਹੈ ਔਰ ਫਾਰਾ ਹੋ ਜਾਂਦਾ ਹੈ, ਇਹਨਾਂ ਕਿ ਇਹਦਾ ਮੈਨੂੰ ਕੋਈ ਇਲਾਜ ਦੱਸੋ।
3: ਮੈਦੇ ਵਾਸਤੇ ਬੜਾ ਅੱਛਾ ਤੇ ਮੌਸਰ ਇਲਾਜ ਮੌਜੂਦ ਹੈ, ਇਹਦੇ ਵਾਸਤੇ ਦਵਾਈ ਹੈ ਜੀ ਕਾਰਬੋਵਿਜਤੀ, 5 ਕਤਰੇ ਸੁਬਹ ਦੁਪਹਿਰ ਸ਼ਾਮ ਪੀਣੇ ਨੇ ਤੁਸੀਂ, ਤੇ ਇਹ ਵੀ ਇਹਦਾ ਇਸ ਚੀਜ਼ ਦਾ ਵੀ ਤੁਸੀਂ ਖਿਆਲ ਰੱਖੋ, ਗਰਮ ਪਾਣੀ ਇਸਤੇਮਾਲ ਕਰਿਆ ਕਰੋ।
2: ਜੀ ਡਾਕਟਰ ਸਾਹਿਬ, ਅਗਲਾ ਮੈਸੇਜ ਸਾਨੂੰ ਕੀਤਾ ਹੈ ਵਾਸਫ ਸਾਹਿਬ ਨੇ, ਇਹ ਕਹਿੰਦੇ ਨੇ ਕਿ ਮੇਰੇ ਸੱਜੇ ਗੁਰਦੇ ਦੇ ਵਿੱਚ ਪੱਥਰੀਆਂ ਸੀ, ਇਹਨਾਂ ਨਾਲ ਡਾਕਟਰ ਸਾਹਿਬ ਨੇ ਆਪਰੇਸ਼ਨ ਦਾ ਕਿਹਾ, ਲੇਕਿਨ ਆਪਰੇਸ਼ਨ ਨਹੀਂ ਕਰਵਾਉਣਾ ਚਾਹੁੰਦੇ ਸੀ, ਇਹਨਾਂ ਨੇ ਤੁਹਾਡੇ ਕੋਲੋਂ ਦਵਾਈ ਖਾਧੀ ਹੈ, ਕਹਿੰਦੇ ਨੇ ਕਿ ਮੈਨੂੰ ਗੁਰਦਿਆਂ ਦੀ ਦਰਦ ਦਾ ਵੀ ਹੁਣ ਆਰਾਮ ਹੈ, ਤੇ ਪਹਿਲੇ ਨਾਲੋਂ ਜਿਹੜਾ ਪੱਥਰੀ ਵਾਲਾ ਮਸਲਾ ਸੀ ਉਹ ਵੀ ਬਿਹਤਰ ਹੋ ਰਿਹਾ, ਯਾਨੀ ਦਵਾਈ ਦੇ ਨਾਲ ਪੱਥਰੀ ਨਿਕਲ ਰਹੀ ਹੈ, ਟੁੱਟ ਕੇ ਨਿਕਲ ਰਹੀ ਹੈ। ਇਹਨਾਂ ਨੇ ਕਿ ਮਜ਼ੀਦ ਡਾਕਟਰ ਸਾਹਿਬ ਤੁਸੀਂ ਮੈਨੂੰ ਦਵਾਈ ਅਰਸਾਲ ਕਰ ਦਿਓ।
3: ਹਾਂਜੀ, ਦਵਾਈ ਤੁਹਾਨੂੰ ਭੇਜ ਰਹੇ, ਸਾਨੂੰ ਬਹੁਤ ਖੁਸ਼ੀ ਹੈ ਕਿ ਤੁਹਾਡੇ ਗੁਰਦੇ ਦੀ ਪੱਥਰੀ ਨਿਕਲਣਾ ਸ਼ੁਰੂ ਹੋ ਗਈ ਹੈ ਔਰ ਤੁਹਾਡੀ ਦਰਦ ਵੀ ਗੁਰਦੇ ਦੀ ਠੀਕ ਹੋ ਗਈ ਹੈ, ਪੱਥਰੀ ਦੀ ਵਜ੍ਹਾ ਨਾਲ ਜਿਹੜੀ ਹੋ ਰਹੀ ਸੀ। ਕੋਸ਼ਿਸ਼ ਇਹ ਕਰੋ ਕਿ ਪਾਣੀ ਸਾਫ਼ ਸੁਥਰਾ ਉਬਾਲ ਕੇ ਇਸਤੇਮਾਲ ਕਰੋ, ਵੱਡੇ ਪੱਤੀਆਂ ਵਾਲੀਆਂ ਸਬਜ਼ੀਆਂ ਜ਼ਰਾ ਤੁਸੀਂ ਪਰਹੇਜ਼ ਰੱਖੋ, ਜਿਹਦੇ ਸ਼ਾਮਿਲ ਨੇ ਮਤਲਬ ਪਾਲਕ, ਸਾਗ, ਟਮਾਟਰਾਂ ਦੀਆਂ ਚੀਜ਼ਾਂ ਜ਼ਰਾ ਘੱਟ ਇਸਤੇਮਾਲ ਕਰੋ। ਤੁਹਾਡੀ ਦਵਾਈ ਹੈ ਜੀ ਲਾਈਕੋਪੋਡੀਅਮ 200 5 ਕਤਰੇ ਸੁਬਹ ਸ਼ਾਮ ਤੁਸੀਂ ਪੀਣੇ ਨੇ, ਇਹ ਸੱਜੇ ਗੁਰਦੇ ਦੀ ਪੱਥਰੀ ਦੀ ਬੜੀ ਅੱਛੀ ਤੇ ਮੌਸਰ ਦਵਾਈ ਮੌਜੂਦ ਹੈ, ਤੇ ਇਹ ਤੁਸੀਂ ਮਜ਼ੀਦ ਅਜੇ 1 ਮਹੀਨਾ ਇਸਤੇਮਾਲ ਕਰੋ, ਇਨਸ਼ਾਅੱਲਾ ਜਿਹੜੀ ਪੱਥਰੀ ਥੋੜੀ ਬਹੁਤ ਰਹਿ ਗਈ ਉਹ ਵੀ ਨਿਕਲ ਜਾਏਗੀ।
2: ਜੀ ਡਾਕਟਰ ਸਾਹਿਬ, ਅਗਲਾ ਮੈਸੇਜ ਸਾਨੂੰ ਸੁਗੀਰ ਸਾਹਿਬ ਨੇ ਕੀਤਾ ਹੈ ਸ਼ੇਖੂਪੁਰਾ ਤੋਂ, ਇਹ ਲਿਖਦੇ ਨੇ ਕਿ ਮੈਨੂੰ ਅੰਧਰਾਤੇ ਦਾ ਮਸਲਾ ਹੈ
3: ਜੀ,
2: ਇਹਨਾਂ ਨੂੰ ਨਜ਼ਰ ਨਹੀਂ ਆਉਂਦਾ। ਇਸ ਤੋਂ ਇਲਾਵਾ ਇਹਨਾਂ ਦੀ ਨਜ਼ਰ ਦਿਨ ਬ ਦਿਨ ਕਮਜ਼ੋਰ ਹੋਈ ਜਾ ਰਹੀ ਹੈ। ਇਹਨਾਂ ਨੇ ਕਿਹਾ ਕਿ ਡਾਕਟਰ ਸਾਹਿਬ ਮੈਂ ਤੁਹਾਡੇ ਕੋਲ ਦਵਾਈ ਖਾ ਰਿਹਾ, ਮੈਨੂੰ ਹੁਣ ਇਸ ਦਵਾਈ ਨਾਲ ਕਾਫੀ ਆਰਾਮ ਹੈ, ਮਜ਼ੀਦ ਤੁਸੀਂ ਮੈਨੂੰ ਦਵਾਈ ਅਰਸਾਲ ਕਰ ਦਿਓ। ਇਹਦੇ ਨਾਲ ਤੁਸੀਂ ਮੈਨੂੰ ਇਹ ਵੀ ਲਿਖ ਦਿਓ, ਦੱਸ ਦਿਓ ਕਿ ਮੈਂ ਕਿੰਨਾ ਅਰਸਾ ਦਵਾਈ ਇਸਤੇਮਾਲ ਕਰਨੀ ਹੈ।
3: ਹਾਂਜੀ, ਅੰਧਰਾਤੇ ਵਾਸਤੇ ਤੁਹਾਨੂੰ ਮਜ਼ੀਦ 3-4 ਮਹੀਨੇ ਦਵਾਈ ਇਸਤੇਮਾਲ ਕਰਨੀ ਪਏਗੀ। ਕੱਟੇ ਮਿੱਟੀ ਤੋਂ ਤੁਸੀਂ ਅੱਖਾਂ ਨੂੰ ਬਚਾਉਣਾ ਹੈ, ਤੇ ਇਹ ਅੰਦਰਾਤਾ ਜਿਹੜਾ ਤੁਹਾਨੂੰ ਹੈ ਆਮ ਤੌਰ ਤੇ ਮਰੂਸੀ ਬਿਮਾਰੀਆਂ ਚ ਵੀ ਆਂਦਾ ਹੈ। ਵਾਲਦਾਂ ਨੂੰ ਅਗਰ ਹੋਵੇ ਆਪਸ ਚ ਕਜ਼ਨ ਮੈਰਿਜ ਸ਼ਾਦੀ ਆਪਸ ਚ ਰਿਸ਼ਤੇਦਾਰਾਂ ਚ ਹੋਈ ਹੈ ਤੇ ਔਲਾਦ ਨੂੰ ਇਹ ਅੰਦਰਾਤਾ ਹੋਣ ਦਾ ਮਸਲਾ ਹੁੰਦਾ ਹੈ। ਤੇ ਬਹਰਾਲ ਇਹਦੀ ਦਵਾਈ ਤੁਹਾਨੂੰ ਅਸੀਂ ਡਾਕ ਦੇ ਜ਼ਰੀਏ ਭੇਜ ਰਹੇ ਹਾਂ। ਤੁਹਾਡੀ ਦਵਾਈ ਹੈ ਜੀ ਲਾਈਕੋ 30, ਇਹ 5 ਕਤਰੇ ਸੁਬਹ ਦੁਪਹਿਰ ਸ਼ਾਮ ਤੁਸੀਂ ਪੀਣੇ ਨੇ। ਇਨਸ਼ਾਅੱਲਾ ਇਹਦੇ ਨਾਲ ਆਸਾ ਆਸਾ ਤੁਹਾਡਾ ਅੰਦਰਾਤਾ ਮਜ਼ੀਦ ਠੀਕ ਹੋ ਜਾਏਗਾ। ਦਵਾਈ ਤੁਹਾਨੂੰ ਮਜ਼ੀਦ ਅਜੇ 2-3 ਮਹੀਨੇ ਇਸਤੇਮਾਲ ਕਰਨੀ ਪਏਗੀ
2: ਜੀ। ਡਾਕਟਰ ਸਾਹਿਬ ਅਗਲਾ ਮੈਸੇਜ ਸੈਂਡ ਕੀਤਾ ਜੇ ਦਾਊ ਸਾਹਿਬ ਨੇ ਹਫਜ਼ਾਬਾਦ ਤੋਂ, ਇਹ ਲਿਖਦੇ ਨੇ ਕਿ ਮੇਰੇ ਮੋਹਰਿਆਂ ਦਾ ਮਸਲਾ ਸੀ
3: ਜੀ,
2: ਡਾਕਟਰਾਂ ਨੇ ਆਪਰੇਸ਼ਨ ਦਾ ਵੀ ਕਹਿ ਦਿੱਤਾ ਸੀ। ਇਹਨਾਂ ਨੇ ਕਿਹਾ ਕਿ ਮੇਰੀ ਸੱਜੀ ਲੱਤ ਸੁੰਨ ਹੁੰਦੀ ਸੀ, ਇਸ ਤੋਂ ਇਲਾਵਾ ਕਮਰ ਦੀ ਹੱਡੀ ਦੇ ਵਿੱਚ ਵੀ ਯਾਨੀ ਸੁਨਸਨਾਹਟ ਹੁੰਦੀ ਸੀ, ਥਕਾਵਟ ਹੋ ਜਾਂਦੀ ਸੀ। ਇਹਨਾਂ ਨੇ ਕਿਹਾ ਹੈ ਕਿ ਮੈਂ ਤੁਹਾਡੇ ਕੋਲੋਂ ਦਵਾਈ ਖਾਧੀ ਹੈ, ਅੱਲਾਹ ਦਾ ਸ਼ੁਕਰ ਹੈ ਕਿ ਮੇਰੀ ਇਹ ਮਸਲੇ ਠੀਕ ਹੋ ਗਏ ਨੇ, ਯਾਨੀ ਕਮਰ ਦਰਦ ਵੀ ਠੀਕ ਹੈ। ਇਹਨਾਂ ਨੇ ਮਜ਼ੀਦ ਕਿਹਾ ਹੈ ਕਿ ਮੈਨੂੰ ਦਵਾਈ ਤੁਸੀਂ ਹਫਜ਼ਾਬਾਦ ਅਰਸਾਲ ਕਰ ਦਿਓ, ਕਲੀਨਿਕ ਤੇ ਮੈਂ ਨਹੀਂ ਆ ਸਕਾਂਗਾ।
3: ਹਾਂਜੀ, ਮੋਹਰਿਆਂ ਦਾ ਮਸਲਾ ਹੋਵੇ ਜਾਂ ਗੋਡਿਆਂ ਦੇ ਵਿੱਚ ਗੈਪ ਆ ਜਾਏ ਜਾਂ ਡਾਕਟਰਾਂ ਨੇ ਆਪਰੇਸ਼ਨ ਦਾ ਵੀ ਕਿਹਾ ਹੋਵੇ, ਤੇ ਅੱਲਾਹ ਤਾਲਾ ਦੇ ਫਜ਼ਲ ਨਾਲ ਇਹਨਾਂ ਦਵਾਈਆਂ ਦੇ ਨਾਲ ਇਹ ਠੀਕ ਹੋ ਜਾਂਦੇ ਨੇ ਮਸਲੇ। ਤੁਹਾਨੂੰ ਵੀ ਕਾਫੀ ਮਸਲੇ ਸਨ, ਜੋੜਾਂ ਦੀਆਂ ਦਰਦਾਂ ਸਨ, ਨਾਲ ਮੋਹਰਿਆਂ ਦਾ ਮਸਲਾ ਸੀ, ਗੋਡਿਆਂ ਦਾ ਵੀ ਮਸਲਾ ਸੀ, ਤੇ ਕਾਫੀ ਤੁਸੀਂ ਪਹਿਲੇ ਅੰਗਰੇਜ਼ੀ ਦਵਾਈਆਂ ਖਾ ਕੇ ਸਾਡੇ ਕੋਲ ਆਏ ਸੋ, ਅੱਲਾਹ ਤਾਲਾ ਨੇ ਤੁਹਾਨੂੰ ਸ਼ਿਫਾ ਦਿੱਤੀ ਹੈ। ਤੁਹਾਡੀ ਦਵਾਈ ਹੈ ਜੀ ਕੈਲਸ਼ੀਅਮ ਫਾਸਫੋਰਿਕ ਅਮਗਲਕੇਰੀਆ ਫਾਸ 6X, ਇਹ ਤੁਸੀਂ 4-4 ਗੋਲੀਆਂ ਸੁਬਹ ਦੁਪਹਿਰ ਸ਼ਾਮ ਤੁਸੀਂ ਅਜੇ ਇਸਤੇਮਾਲ ਕਰਨੀਆਂ ਨੇ, ਔਰ ਅੱਲਾਹ ਤਾਲਾ ਦੇ ਫਜ਼ਲ ਨਾਲ ਤੁਸੀਂ ਕਾਫੀ ਹੱਦ ਤੱਕ ਠੀਕ ਹੋ ਚੁੱਕੇ ਹੋ, ਲੇਕਿਨ ਅਜੇ ਦਵਾਈ ਤੁਹਾਨੂੰ ਮਜ਼ੀਦ 1-2 ਮਹੀਨਾ ਹੋਰ ਇਸਤੇਮਾਲ ਕਰਨੀ ਪਏਗੀ, ਤੇ ਕੋਸ਼ਿਸ਼ ਕਰੋ ਕਿ ਤੁਸੀਂ ਪੈਦਲ ਵਾਕ ਕਰਿਆ ਕਰੋ ਨਾਲ
2: ਜੀ ਜੀ। ਸਾਹਮਣੇ ਡਾਕਟਰ ਸਾਹਿਬ ਦਾ ਫੋਨ ਨੰਬਰ ਇੱਕ ਵਾਰੀ ਫਿਰ ਨੋਟ ਕਰ ਲਵੋ, 0304-4-1-3-8-6-0 0344-13-860 ਜੀ। ਡਾਕਟਰ ਸਾਹਿਬ ਅਗਲਾ ਮੈਸੇਜ ਮੈਂ ਪੜ ਰਹੀ ਹਾਂ, ਮਿਸਾਲ ਖਾਨ ਸਾਹਿਬ ਹੈਗੇ ਨੇ, ਇਹਨਾਂ ਨੇ ਮੈਸੇਜ ਸਾਨੂੰ ਕੀਤਾ ਹੈ। ਇਹ ਲਿਖਦੇ ਨੇ ਕਿ ਮੇਰੇ ਗੁਰਦੇ ਸੁਕੜ ਗਏ ਸਨ, ਇਹਨਾਂ ਤੁਹਾਡੇ ਕੋਲੋਂ ਇਹਦੇ ਮਸਲੇ ਵਾਸਤੇ ਆਪਣੇ ਦਵਾਈ ਖਾਧੀ ਹੈ। ਇਹ ਕਹਿੰਦੇ ਨੇ ਕਿ ਮੈਨੂੰ ਹੁਣ ਕਾਫੀ ਆਰਾਮ ਹੈ, ਮੇਰੇ ਗੁਰਦੇ ਬਿਹਤਰ ਕੰਮ ਕਰ ਰਹੇ ਨੇ। ਇਹਨਾਂ ਨੇ ਕਿਹਾ ਹੈ ਕਿ ਡਾਕਟਰ ਸਾਹਿਬ ਮਜ਼ੀਦ ਤੁਸੀਂ ਮੈਨੂੰ ਦਵਾਈ ਅਰਸਾਲ ਕਰ ਦਿਓ, ਔਰ ਅਗਰ ਕੋਈ ਟੈਸਟ ਕਰਵਾਉਣਾ ਹੋਏ ਤਾਂ ਉਹਦੇ ਬਾਰੇ 'ਚ ਵੀ ਦੱਸ ਦਿਓ।
3: ਹਾਂਜੀ, ਤੁਹਾਡੇ ਗੁਰਦੇ ਜਿਹੜੇ ਨੇ ਇਹ ਅਸਲ 'ਚ ਬਲੱਡ ਪ੍ਰੈਸ਼ਰ ਤੁਹਾਡਾ ਜ਼ਿਆਦਾ ਹੋਇਆ ਸੀ, ਉਹਦੀ ਵਜ੍ਹਾ ਨਾਲ ਖਰਾਬ ਹੋਣਾ ਸ਼ੁਰੂ ਹੋ ਗਏ ਸੀ, ਔਰ ਡਾਕਟਰ ਨੇ ਤੁਹਾਨੂੰ ਡਾਇਲਿਸਿਸ ਦਾ ਕਿਹਾ ਸੀ, ਲੇਕਿਨ ਅੱਲਾਹ ਤਾਲਾ ਦੇ ਫਜ਼ਲ ਨਾਲ ਸਾਡੀ ਦਵਾਈ ਦੇ ਨਾਲ, ਜਰਮਨ ਦਵਾਈਆਂ ਤੁਹਾਨੂੰ ਅੱਛੀਆਂ ਦਿੱਤੀਆਂ ਸੀ, ਉਹਦੇ ਨਾਲ ਤੁਹਾਨੂੰ ਅੱਲਾਹ ਤਾਲਾ ਨੇ ਸ਼ਿਫਾ ਦਿੱਤੀ ਹੈ। ਹੁਣ ਤੁਹਾਡੇ ਗੁਰਦੇ ਵੀ ਕੰਮ ਕਰਨਾ ਸ਼ੁਰੂ ਕਰ ਦਿੱਤੇ ਨੇ। ਤੁਹਾਡੀ ਦਵਾਈ ਸੀ ਜੀ ਪਲੰਬਾ ਮਟਾਲੀ ਕੰਤੀ, ਇਹ 5 ਕਤਰੇ ਸੁਬਹ ਦੁਪਹਿਰ ਸ਼ਾਮ ਤੁਸੀਂ ਪੀਣੇ ਸੀ, ਤੇ ਨਾਲ ਤੁਹਾਡੀ ਦੂਸਰੀ ਦਵਾਈ ਸੀ ਜੀ ਐਲ ਸੀਰਮ 30। ਇਹ ਦੋਨੋਂ ਦਵਾਈਆਂ ਅਸੀਂ ਤੁਹਾਨੂੰ ਡਾਕ ਦੇ ਜ਼ਰੀਏ ਅਰਸਾਲ ਕਰ ਰਹੇ ਹਾਂ, ਤੇ ਅਜੇ ਫਿਲਹਾਲ ਪਾਣੀ ਤੁਸੀਂ ਲਿਕੁਇਡ ਚੀਜ਼ਾਂ ਜ਼ਿਆਦਾ ਇਸਤੇਮਾਲ ਨਾ ਕਰੋ, ਤੇ ਅੱਲਾਹ ਤਾਲਾ ਤੁਹਾਨੂੰ ਸ਼ਿਫਾ ਦੇ ਰਿਹਾ, ਕਾਫੀ ਹੱਦ ਤੱਕ ਬਿਹਤਰ ਹੋ ਚੁੱਕੇ ਹੋ ਤੁਸੀਂ, ਲੇਕਿਨ ਮਜ਼ੀਦ ਅਜੇ ਤੁਸੀਂ 1 ਮਹੀਨਾ ਦਵਾਈ ਹੋਰ ਖਾਓ
2: ਜੀ। ਡਾਕਟਰ ਸਾਹਿਬ ਅਗਲਾ ਮੈਸੇਜ ਸਾਨੂੰ ਕੀਤਾ ਹੈ ਅਕਰਮ ਸਾਹਿਬ ਨੇ ਸਾਹੀਵਾਲ ਤੋਂ, ਇਹ ਲਿਖਦੇ ਨੇ ਕਿ ਮੇਰੇ ਦਿਲ ਦੀਆਂ ਸ਼ਰਿਆਨਾ ਬੰਦ ਨੇ। ਇਸ ਤੋਂ ਇਲਾਵਾ ਇਹ ਕਹਿੰਦੇ ਨੇ ਕਿ ਦਿਲ ਦੀ ਧੜਕਣ ਵੀ ਤੇਜ਼ ਹੋ ਜਾਂਦੀ ਹੈ, ਯਾਨੀ ਚੱਲ ਫਿਰਨ ਚ ਉਹਨਾਂ ਨੂੰ ਮਸਲਾ ਹੁੰਦਾ ਹੈ, ਥੋੜਾ ਸਾਰਾ ਚੱਲਣ ਤੇ ਦਿਲ ਦੀ ਧੜਕਣ ਤੇਜ਼ ਹੋ ਜਾਂਦੀ ਹੈ। ਇਹਨਾਂ ਨੇ ਕਿਹਾ ਕਿ ਹੋਮਿਓਪੈਥਿਕ ਦੇ ਵਿੱਚ ਅਗਰ ਇਹਦਾ ਕੋਈ ਇਲਾਜ ਹੈ ਤੇ ਮੈਨੂੰ ਦੱਸ ਦਿਓ
3: ਜੀ। ਬਿਲਕੁਲ, ਦਿਲ ਦੀਆਂ ਸ਼ਰਿਆਨਾ ਬੰਦ ਹੋ ਜਾਣੀਆਂ, ਦਿਲ ਦਾ ਵਾਲ ਬੰਦ ਹੋ ਜਾਣ ਜਾਂ ਚਰਬੀ ਜਮ੍ਹਾਂ ਹੋ ਜਾਏ ਦਿਲ ਦੀਆਂ ਵੇਨਜ਼ ਨਾਲੀਆਂ ਦੇ ਵਿੱਚ, ਉਹਦੀ ਵਜ੍ਹਾ ਨਾਲ ਹੀ ਬੰਦੇ ਨੂੰ ਸਾਹ ਚੜਨਾ ਸ਼ੁਰੂ ਹੋ ਜਾਂਦਾ ਹੈ। 2 ਕਦਮ ਚੱਲੋ ਤੇ ਦਿਮਾਗ ਨੂੰ ਦਰਦ ਹੋ ਜਾਂਦੀ ਹੈ, ਜਾਂ ਜਾਹ ਨੂੰ ਜਿਹੜਾ ਠੋਡੀ ਦੇ ਥੱਲੇ ਹਿੱਸਾ ਹੈ ਮੂੰਹ ਦਾ, ਉੱਥੇ ਵੀ ਦਰਦ ਸ਼ੁਰੂ ਹੋ ਜਾਂਦੀ ਹੈ, ਤੇ ਅੱਲਾਹ ਤਾਲਾ ਤੁਹਾਨੂੰ ਸ਼ਿਫਾ ਦੇਗਾ ਇਨਸ਼ਾਅੱਲਾ। ਇਹਦਾ ਬੜਾ ਅੱਛਾ ਤੇ ਮੌਸਰ ਇਲਾਜ ਮੌਜੂਦ ਹੈ। ਤੁਹਾਡੀ ਦਵਾਈ ਹੈ ਜੀ ਡਾਇਆਕਾਰਡ 30, ਇਹ ਤੁਸੀਂ ਡਾਇਆਕਾਰਡ ਇਸਤੇਮਾਲ ਕਰਨੇ ਨੇ 10 ਕਤਰੇ ਦਿਨ ਚ 3 ਦਫਾ। ਇਸ ਤੋਂ ਇਲਾਵਾ ਤੁਸੀਂ ਅਜਵਾ ਖਜੂਰ ਦੇ ਗੁਟਲੀ ਸਮੇਤ ਪੇਸਟ ਬਣਾ ਕੇ ਉਹ ਵੀ ਤੁਸੀਂ ਸ਼ੁਰੂ ਕਰੋ, ਕਿਉਂਕਿ ਹਜ਼ੂਰ ਪਾਕ ਸੱਲਲ੍ਲਾਹੁ ਅਲੈਹਿ ਵਸੱਲਮ ਦਾ ਇਹ ਫਰਮਾਨ ਹੈ ਕਿ ਅਜਵਾ ਖਜੂਰ ਗੁਟਲੀ ਸਮੇਤ ਖਾਣ ਨਾਲ ਦਿਲ ਦੀਆਂ ਬਿਮਾਰੀਆਂ ਠੀਕ ਹੋ ਜਾਂਦੀਆਂ ਨੇ, ਤੇ ਤੁਸੀਂ ਉਹ ਵੀ ਤੁਸੀਂ ਇਲਾਜ ਸ਼ੁਰੂ ਕਰੋ। ਬਾਜ਼ਾਰੋਂ ਲੈ ਕੇ ਅਜਵਾ ਖਜੂਰ ਦੇ ਆਪੇ ਪੇਸਟ ਬਣਾ ਲਓ ਤੇ ਉਹਦਾ ਸੁਬਹਾ ਸ਼ਾਮ 1 ਚਮਚ ਸੁਬਹਾ ਸ਼ਾਮ ਇਸਤੇਮਾਲ ਕਰੋ
2: ਜੀ। ਡਾਕਟਰ ਸਾਹਿਬ ਅਗਲਾ ਮੈਸੇਜ ਸਾਨੂੰ ਸਕੀਨਾ ਨੇ ਕੀਤਾ ਹੈ ਗ੍ਰੀਨ ਟਾਊਨ ਲਾਹੌਰ ਤੋਂ, ਲਿਖਦੀਆਂ ਨੇ ਕਿ ਮੈਨੂੰ ਕਮਰ ਚ ਦਰਦ ਰਹਿੰਦੀ
3: ਜੀ,
2: ਔਰ ਅਕਸਰ ਲੱਤਾਂ ਚ ਵੀ ਦਰਦ ਹੁੰਦੀ ਹੈ, ਯਾਨੀ ਇਹਨਾਂ ਦੇ ਗੋਡਿਆਂ ਦੇ ਵਿੱਚ ਵੀ ਗੈਪ ਹੈ ਹੱਡੀ ਚ। ਇਹਨਾਂ ਨੇ ਕਿਹਾ ਕਿ ਮੈਨੂੰ ਇਹਦੇ ਬਹੁਤ ਤਕਲੀਫ ਰਹਿੰਦੀ ਹੈ, ਤੇ 2-3 ਮਹੀਨੇ ਤੋਂ ਮੈਂ ਤੁਹਾਡੇ ਕੋਲੋਂ ਦਵਾਈ ਖਾ ਰਹੀ ਹਾਂ, ਅੱਲਾਹ ਦਾ ਸ਼ੁਕਰ ਹੈ ਕਿ ਮੈਨੂੰ ਇਹ ਦਰਦ ਦਾ ਕਾਫੀ ਆਰਾਮ ਹੈ। ਇਹਨਾਂ ਨੇ ਮਜ਼ੀਦ ਦਵਾਈ ਅਰਸਾਲ ਕਰਨ ਵੱਲੋਂ ਲਿਖਿਆ।
3: ਹਾਂਜੀ, ਇਹਨਾਂ ਗੋਡਿਆਂ ਚ ਗੈਪ ਆ ਗਿਆ ਸੀ, ਉਹਦੀ ਵਜ੍ਹਾ ਨਾਲ ਇਹਨਾਂ ਦੇ ਕਾਫੀ ਗੋਡਿਆਂ ਦਰਦ ਰਹਿੰਦੀ ਸੀ, ਹੱਡੀਆਂ ਦੇ ਵਿੱਚ ਗੈਪ ਹੈ, ਹੱਡੀਆਂ ਕਮਜ਼ੋਰ ਹੋ ਗਈਆਂ ਨੇ, ਤੇ ਤੁਸੀਂ ਜਿਹੜਾ ਨਾ ਤੁਹਾਡੀ ਕੈਲਸ਼ੀਅਮ ਦੀਆਂ ਦਵਾਈਆਂ ਨੇ ਕਲਕੇਰੀਆ ਫਾਸ 6X ਤੇ ਕਲਕੇਰੀਆ ਇਹ ਦਵਾਈ ਤੁਹਾਨੂੰ ਅਸੀਂ ਭੇਜ ਰਹੇ ਹਾਂ, ਇਹ ਬੀਪੀ ਕਰ ਰਹੇ ਹਾਂ, ਇਹ ਤੁਸੀਂ ਇਸਤੇਮਾਲ ਕਰੋ ਮਜ਼ੀਦ 2-3 ਮਹੀਨੇ, ਇਨਸ਼ਾਅੱਲਾ ਅੱਲਾਹ ਤਾਲਾ ਦੇ ਫਜ਼ਲ ਨਾਲ ਤੁਹਾਡਾ ਇਹ ਗੋਡਿਆਂ ਦਾ ਗੈਪ ਵੀ ਆਸਤਾ ਆਸਤਾ ਠੀਕ ਹੋ ਜਾਏਗਾ
2: ਜੀ। ਸਾਮਾਨ ਸਾਡੇ ਨਾਲ ਸਾਡੇ ਪ੍ਰੋਗਰਾਮ ਚ ਮੌਜੂਦ ਨੇ ਹੋਮਿਓ ਡਾਕਟਰ ਸਈਦ ਅਨਵਰ ਸੁਲਹਿਰੀ ਸਾਹਿਬ ਜੀ। ਡਾਕਟਰ ਸਾਹਿਬ, ਅਗਲਾ ਮੈਸੇਜ ਮੈਂ ਪੜ੍ਹ ਰਹੀ ਹਾਂ, ਫਰਹਾਨ ਸਾਹਿਬ ਨੇ ਕੀਤਾ ਸਾਨੂੰ DHA ਲਾਹੌਰ ਤੋਂ। ਇਹ ਲਿਖਦੇ ਨੇ ਕਿ ਮੈਨੂੰ ਸ਼ੂਗਰ ਬਹੁਤ ਜ਼ਿਆਦਾ ਰਹਿੰਦੀ ਸੀ, ਯਾਨੀ ਸ਼ੂਗਰ ਇਹਨਾਂ ਦੀ ਹਾਈ ਰਹਿੰਦੀ ਸੀ, 500 ਤੱਕ ਵੀ ਚਲੀ ਜਾਂਦੀ ਸੀ। ਇਹ ਕਹਿੰਦੇ ਨੇ ਕਿ ਮੈਨੂੰ ਕਿਸੇ ਨੇ ਮਸ਼ਵਰਾ ਦਿੱਤਾ ਸੀ, ਮੈਂ ਤੁਹਾਡੇ ਕੋਲੋਂ ਆ ਕੇ ਦਵਾਈ ਲੈ ਕੇ ਗਏ ਹਾਂ, ਮੇਰੀ ਸ਼ੂਗਰ ਹੁਣ ਨਾਰਮਲ ਰਹਿੰਦੀ ਹੈ। ਇਹਨਾਂ ਨੇ ਕਿਹਾ ਕਿ ਡਾਕਟਰ ਸਾਹਿਬ ਮੈਨੂੰ ਦੱਸ ਦਿਓ ਕਿ ਕਿੰਨਾ ਅਰਸਾ ਮੈਂ ਮਜ਼ੀਦ ਦਵਾਈ ਖਾਣੀ ਹੈ ਇਹਦੇ ਬਾਰੇ ਚ, ਔਰ ਪਰਹੇਜ਼ ਦੇ ਬਾਰੇ ਚ ਦੱਸ ਦਿਓ, ਔਰ ਸ਼ੂਗਰ ਵਾਲੀ ਦਵਾਈ ਮੈਨੂੰ ਅਰਸਾਲ ਕਰ ਦਿਓ।
3: ਹਾਂਜੀ, ਸ਼ੂਗਰ ਦੀ ਤੁਹਾਡੀ ਦਵਾਈ ਸੀ ਸਜ਼ੀਜੀਅਮ ਜੰਬੋਲੀਨਮ ਮਦਰ ਟਿੰਕਚਰ, ਇਹ ਤੁਸੀਂ 5-5 ਕਤਰੇ ਸੁਬਹਾ ਦੁਪਹਿਰ ਸ਼ਾਮ ਇਸਤੇਮਾਲ ਕਰਨੇ ਨੇ, ਇਹਦੇ ਨਾਲ ਇਨਸ਼ਾਅੱਲਾ ਸ਼ੂਗਰ ਤੁਹਾਡੀ ਹਮੇਸ਼ਾ ਹੀ ਕੰਟਰੋਲ ਰਹੇਗੀ। ਔਰ ਇਸ ਤੋਂ ਇਲਾਵਾ ਸ਼ੂਗਰ ਦੀ ਵਜ੍ਹਾ ਨਾਲ ਜਿਹੜੀਆਂ ਮਜ਼ੀਦ ਬਿਮਾਰੀਆਂ ਹੁੰਦੀਆਂ, ਨਜ਼ਰ ਕਮਜ਼ੋਰੀ, ਧੁੰਦਲਾਪਨ ਆ ਜਾਣਾ, ਜੋੜਾਂ ਦੀਆਂ ਦਰਦਾਂ, ਮਿਹਦਾ ਖਰਾਬ, ਜਿਸਮਾਨੀ ਨਿਜ਼ਾਮ ਜਿਹੜਾ ਸੁਸਤ ਹੋ ਜਾਂਦਾ, ਸਾਬੀ ਕਮਜ਼ੋਰੀ, ਉਹ ਵੀ ਇਨਸ਼ਾਅੱਲਾ ਤੁਹਾਡੀ ਠੀਕ ਰਹੇਗੀ। ਇਹ ਦਵਾਈ ਤੁਹਾਨੂੰ ਅਸੀਂ ਭੇਜ ਰਹੇ ਹਾਂ ਡਾਕ ਦੇ ਜ਼ਰੀਏ, ਇਹ ਤੁਸੀਂ ਮਜ਼ੀਦ ਅਜੇ 2-4 ਮਹੀਨੇ ਇਸਤੇਮਾਲ ਕਰੋ, ਤੇ 3 ਮਹੀਨੇ ਬਾਅਦ ਤੁਸੀਂ ਆਪਣਾ ਇੱਕ ਮਜ਼ੀਦ ਇੱਕ ਸ਼ੂਗਰ ਦਾ ਟੈਸਟ ਹੁੰਦਾ, ਉਹਨੂੰ ਕਹਿੰਦੇ ਅਸੀਂ HbA1c, ਉਹ ਫਿਰ ਕਰਾ ਕੇ ਮੈਨੂੰ ਤੁਸੀਂ ਉਹਦੀ ਰਿਪੋਰਟ ਭੇਜਣੀ
2: ਜੀ। ਸਾਹਮਣੇ ਸਾਡੇ ਨਾਲ ਮੌਜੂਦ ਨੇ ਹੋਮਿਓ ਡਾਕਟਰ ਸਈਦ ਅਨਵਰ ਸੁਲਹਿਰੀ ਸਾਹਿਬ ਜੀ। ਡਾਕਟਰ ਸਾਹਿਬ, ਅਗਲਾ ਮੈਸੇਜ ਮੈਂ ਪੜ੍ਹ ਰਹੀ ਹਾਂ, ਨਵੀ ਸਾਹਿਬ ਨੇ ਲਾਹੌਰ ਤੋਂ ਕੀਤਾ ਹੈ। ਇਹਨਾਂ ਨੂੰ ਅੱਖਾਂ ਦਾ ਮਸਲਾ, ਯਾਨੀ ਇਹਨਾਂ ਦੀ ਅੱਖਾਂ ਦੇ ਵਿੱਚ ਸਫੇਦ ਮੋਤੀਆ ਉਤਰ ਆਇਆ ਸੀ, ਇਸ ਤੋਂ ਇਲਾਵਾ ਇਹਨਾਂ ਦੀ ਨਜ਼ਰ ਵੀ ਦਿਨ ਬ ਦਿਨ ਕਮਜ਼ੋਰ ਹੋ ਰਹੀ ਸੀ, ਇਹਨਾਂ ਨੂੰ ਇੱਕ ਹੋਰ ਮਸਲਾ ਵੀ ਸੀ, ਇਹਨਾਂ ਨੂੰ ਮੋਹਰਿਆਂ ਦਾ ਵੀ ਤਕਲੀਫ ਸੀ ਨਾਲ ਇਹਨਾਂ ਨੂੰ
3: ਜੀ।
2: ਇਹਨਾਂ ਨੇ ਕਿਹਾ ਹੈ ਕਿ ਮੈਂ ਦੋਨਾਂ ਮਰਜ਼ਾਂ ਦੀ ਤੁਹਾਡੇ ਕੋਲੋਂ ਦਵਾਈ ਖਾ ਰਿਹਾ ਡਾਕਟਰ ਸਾਹਿਬ, ਮੇਰੀ ਨਜ਼ਰ ਪਹਿਲੇ ਨਾਲ ਕਾਫੀ ਬਿਹਤਰੀ ਦੀ ਤਰਫ ਹੈ, ਔਰ ਅੱਲਾਹ ਦਾ ਸ਼ੁਕਰ ਹੈ ਕਿ ਮੇਰੇ ਮੋਹਰਿਆਂ ਦੀ ਵੀ ਜਿਹੜੀ ਤਕਲੀਫ ਹੈ ਪਹਿਲੇ ਨਾਲ ਬਹੁਤ ਬਿਹਤਰ ਹੈ। ਇਹਨਾਂ ਨੇ ਕਿਹਾ ਹੈ ਕਿ ਡਾਕਟਰ ਸਾਹਿਬ ਦੋਨਾਂ ਮਸਲਿਆਂ ਦੀ ਦਵਾਈ ਮਜ਼ੀਦ ਅਰਸਾਲ ਕਰ ਦਿਓ
3: ਜੀ। ਬਿਲਕੁਲ, ਮੋਹਰਿਆਂ ਦਾ ਮਸਲਾ ਹੋਵੇ ਜਾਂ ਨਜ਼ਰ ਕਮਜ਼ੋਰ ਹੋ ਜਾਵੇ, ਇਹਨਾਂ ਦੇ ਅਸਲ 'ਚ ਨਜ਼ਰ ਦੇ ਵਿੱਚ ਸਫੇਦ ਮੋਤੀ ਸੀ, ਉਹਦੀ ਵਜ੍ਹਾ ਨਾਲ ਇਹ ਮਸਲਾ ਹੋ ਰਿਹਾ ਸੀ ਕਿ ਇਹਨਾਂ ਨੂੰ ਧੁੰਦਲਾ ਨਜ਼ਰ ਆਉਣ ਲੱਗ ਪਿਆ ਸੀ। ਤੁਹਾਡੀ ਦਵਾਈ ਹੈ ਜੀ ਸਨੇਰੀਆ ਮਾਰਟੀਮਾ ਆਈ ਡ੍ਰਾਪ, ਇਹ ਤੁਸੀਂ 2-2 ਕਤਰੇ 3 ਟਾਈਮ ਪਾਉਣੇ ਨੇ, ਤੇ ਇਸ ਤੋਂ ਇਲਾਵਾ ਮੋਹਰਿਆਂ ਵਾਸਤੇ, ਜੋੜਾਂ ਵਾਸਤੇ ਤੁਹਾਡੀ ਦਵਾਈ ਜਿਹੜੀ ਉਹ ਕਾਲੋਸਨ 30-5 ਕਤਰੇ ਸੁਬਹਾ ਦੁਪਹਿਰ ਸ਼ਾਮ ਪੀਣੇ ਨੇ। ਦੋਨਾਂ ਦਵਾਈਆਂ ਅਸੀਂ ਤੁਹਾਨੂੰ ਭੇਜ ਰਹੇ ਹਾਂ ਡਾਕ ਦੇ ਜ਼ਰੀਏ, ਮਜ਼ੀਦ ਤੁਸੀਂ 1 ਮਹੀਨਾ ਇਸਤੇਮਾਲ ਕਰੋ, ਇਨਸ਼ਾਅੱਲਾ ਤੁਹਾਡਾ ਮੋਹਰਿਆਂ ਦਾ ਮਸਲਾ ਠੀਕ ਹੋ ਜਾਏਗਾ, ਸਫੇਦ ਮੋਤੀਆ ਵੀ ਠੀਕ ਹੋ ਜਾਏਗਾ, ਉਹਦੇ ਵਾਸਤੇ ਤੁਹਾਨੂੰ ਆਪਰੇਸ਼ਨ ਦੀ ਵੀ ਜ਼ਰੂਰਤ ਨਹੀਂ ਰਹੇਗੀ
2: ਜੀ। ਸਮਾਂ ਡਾਕਟਰ ਸਾਹਿਬ ਦਾ ਫੋਨ ਨੰਬਰ ਔਰ ਐਡਰੈਸ ਇੱਕ ਵਾਰੀ ਫਿਰ ਨੋਟ ਕਰ ਲਵੋ। ਅਨਵਰ ਹਸਪਤਾਲ, ਨਜ਼ਦ ਥਾਣਾ, ਬਦਾਮੀ ਬਾਗ, ਲਾਹੌਰ, ਹੋਮਿਓ ਡਾਕਟਰ ਸਈਦ ਅਨਵਰ ਸੁਲਹਿਰੀ। ਫੋਨ ਨੰਬਰ ਹੈ ਜੀ 03-0-0-4-4-1-3-8-6-0-0-300-44-13-860। ਡਾਕਟਰ ਸਾਹਿਬ ਦੇ ਕਲੀਨਿਕ ਦੇ ਔਕਾਤਕਾਰ ਨੇ ਦੁਪਹਿਰ 12 ਵਜੇ ਤੋਂ ਸ਼ਾਮ 5 ਵਜੇ ਤੱਕ ਤੇ ਰਾਤ 8 ਵਜੇ ਤੋਂ ਲੈ ਕੇ 11 ਵਜੇ ਤੱਕ ਆਪਣੇ ਕਲੀਨਿਕ ਤੇ ਮਰੀਜ਼ ਵੇਖਦੇ ਨੇ ਜੀ। ਡਾਕਟਰ ਸਾਹਿਬ, ਅਗਲਾ ਮੈਸੇਜ ਮੈਂ ਪੜ੍ਹ ਰਹੀ ਹਾਂ, ਇਹ ਵੀ ਸਾਨੂੰ ਕੀਤਾ ਹੈ ਫਰਜ਼ਾਨਾ ਬੀਬੀ ਨੇ। ਇਹਨਾਂ ਦੀ ਉਮਰ 35 ਸਾਲ ਹੈ। ਲਿਖਦੀਆਂ ਨੇ ਕਿ ਮੈਨੂੰ ਦਮੇ ਦਾ ਮਸਲਾ ਡਾਕਟਰ ਸਾਹਿਬ, ਸਾਹ ਅਕਸਰ ਖਰਾਬ ਹੋ ਜਾਂਦਾ ਸੀ, ਇਹਨਾਂ ਨੂੰ ਇਸ ਚੀਜ਼ ਦਾ ਬਹੁਤ ਜ਼ਿਆਦਾ ਮਸਲਾ ਰਿਹਾ। ਇਹਨਾਂ ਨੇ ਤੁਹਾਡੇ ਕੋਲੋਂ 2 ਮਹੀਨੇ ਦਵਾਈ ਖਾਧੀ ਹੈ। ਇਹ ਲਿਖਦੀਆਂ ਨੇ ਕਿ ਡਾਕਟਰ ਸਾਹਿਬ ਮਜ਼ੀਦ ਮੰਦ ਦਵਾਈ ਅਰਸਾਲ ਕਰ ਦਿਓ, ਮੇਰਾ ਮਸਲਾ ਕਾਫੀ ਬਿਹਤਰ ਹੈ, ਬਸ ਕਦੀ ਕਦੀ ਕਹਿੰਦੇ ਨੇ ਕਿ ਚੱਲਣ ਫਿਰਨ ਨਾਲ ਸਾਹ ਜ਼ਰਾ ਇਹਨਾਂ ਦਾ ਖਰਾਬ ਹੁੰਦਾ ਹੈ।
3: ਹਾਂਜੀ, ਦਮੇ ਦਾ ਵੀ ਬੜਾ ਅੱਛਾ ਤੇ ਹੋਮਿਓਪੈਥੀ ਚ ਬੜਾ ਅੱਛਾ ਤੇ ਮੌਸਰ ਇਲਾਜ ਮੌਜੂਦ ਹੈ। ਸਾਹ ਚੜ ਜਾਣਾ, ਸਾਹ ਮੁਸ਼ਕਲ ਹੋ ਜਾਣਾ, ਉਸ ਤੋਂ ਇਲਾਵਾ ਆਮ ਤੌਰ ਤੇ ਦਮਾਂ ਜਿਹੜਾ ਹੈ, ਕੁਝ ਲੋਕ ਪਹਿਲੇ ਕਹਿੰਦੇ ਰਹੇ ਦਮਾਂ ਦਮ ਨਾਲ ਹੈ, ਲੇਕਿਨ ਅੱਲਾਹ ਤਾਲਾ ਦੇ ਫਜ਼ਲ ਹੋਣ ਦਾ ਅੱਛਾ ਤੇ ਬੜਾ ਮੌਸਰ ਇਲਾਜ ਮੌਜੂਦ ਹੈ। ਤੁਹਾਡੀ ਦਵਾਈ ਹੈ ਜੀ ਆਰਸੈਨਿਕ ਦੀ, ਹੈ 5-3 ਸੁਬਹ ਦੁਪਹਿਰ ਸ਼ਾਮ ਤੁਸੀਂ ਪੀਣੇ ਨੇ, ਤੇ ਇਨਸ਼ਾਅੱਲਾ ਇਹਦੇ ਨਾਲ ਦਮਾਂ ਤੁਹਾਡਾ ਕੰਟਰੋਲ ਰਹੇਗਾ, ਤੇ ਦਵਾਈ ਤੁਹਾਨੂੰ ਅਸੀਂ ਭੇਜ ਰਹੇ ਹਾਂ। ਇਸ ਤੋਂ ਇਲਾਵਾ ਤੁਸੀਂ ਲੱਸੀ, ਦਹੀਂ, ਚਾਵਲ ਦਾ ਪਰਹੇਜ਼ ਰੱਖੋ ਤੇ ਮੂੰਹ ਦੇ ਉੱਤੇ ਮਾਸਕ ਪਾ ਕੇ ਰੱਖੋ, ਅੱਜ ਕੱਲ੍ਹ ਬਹੁਤ ਜ਼ਰੂਰੀ ਹੈ
2: ਜੀ। ਡਾਕਟਰ ਸਾਹਿਬ, ਅਗਲਾ ਮੈਸੇਜ ਸਾਨੂੰ ਹਾਫਜ਼ਾਬਾਦ ਤੋਂ ਹੀ ਕੀਤਾ ਹੈ ਸਲੀਮ ਸਾਹਿਬ ਨੇ। ਇਹਨਾਂ ਨੇ ਲਿਖਦੇ ਨੇ ਕਿ ਸਾਨੂੰ ਮੈਨੂੰ ਇਹ ਬਹੁਤ ਜ਼ਿਆਦਾ ਮਸਲਾ ਸੀ, ਸ਼ੂਗਰ ਦੀ ਵਜ੍ਹਾ ਤੋਂ ਨਜ਼ਰ ਕਮਜ਼ੋਰ ਹੋ ਗਈ, ਇਹਦੇ ਨਾਲ ਨਾਲ ਇਹਨਾਂ ਨੂੰ ਅਸਾਬੀ ਕਮਜ਼ੋਰੀ ਵੀ ਸੀ। ਇਹ ਕਹਿੰਦੇ ਨੇ ਕਿ ਮੈਂ ਤੁਹਾਡੇ ਕੋਲ 1 ਮਹੀਨੇ ਦੀ ਦਵਾਈ ਮੰਗਵਾਈ ਸੀ, ਮੇਰੀ ਸ਼ੂਗਰ ਹੁਣ ਕੰਟਰੋਲ ਹੈ। ਇਹਨਾਂ ਨੇ ਮਜ਼ੀਦ ਸਿਹਤ ਦੀ ਬਿਹਤਰੀ ਵਾਸਤੇ ਦਵਾਈ ਅਰਸਾਲ ਕਰਨ ਵੱਲੋਂ ਲਿਖਿਆ ਹੈ।
3: ਹਾਂਜੀ, ਸ਼ੂਗਰ ਦੀ ਦਵਾਈ ਤੁਹਾਨੂੰ ਅਸੀਂ ਭੇਜ ਰਹੇ ਹਾਂ। ਤੁਹਾਡੀ ਦਵਾਈ ਜੀ ਇਸਫਾਦ ਮਦਰ ਟਿੰਕਚਰ, ਇਹ ਤੁਸੀਂ ਮਜ਼ੀਦ ਅਜੇ 1 ਮਹੀਨਾ ਖਾਓ, ਇਨਸ਼ਾਅੱਲਾ ਇਹਦੇ ਨਾਲ ਤੁਹਾਡੀਆਂ ਸਾਰੀਆਂ ਬਿਮਾਰੀਆਂ ਦੂਰ ਹੋ ਜਾਂਦੀਆਂ
2: ਜੀ। ਸਾਮਾਨ ਆਖਰ ਤੇ ਡਾਕਟਰ ਸਾਹਿਬ ਦਾ ਫੋਨ ਨੰਬਰ ਐਡਰੈਸ ਇੱਕ ਵਾਰੀ ਫਿਰ ਨੋਟ ਕਰ ਲਵੋ। ਅਨਵਰ ਹਸਪਤਾਲ, ਨਜ਼ਦ ਥਾਣਾ, ਬਦਾਮੀ ਬਾਗ, ਲਾਹੌਰ, ਹੋਮਿਓ ਡਾਕਟਰ ਸਈਦ ਅਨਵਰ ਸੁਲਹਿਰੀ। ਫੋਨ ਨੰਬਰ ਹੈ ਜੀ 03-0-0-4-4-1-3-8-6-0, ਯਾਨੀ 03-0-0-44-13-860। ਸਾਮਾਨ ਦੇ ਨਾਲ ਹੀ ਸਾਡੇ ਪ੍ਰੋਗਰਾਮ ਦਾ ਵੇਲਾ ਮੁੱਕ ਗਿਆ ਹੈ। ਹੋਮਿਓ ਡਾਕਟਰ ਸਈਦ ਅਨਵਰ ਸੁਲਹਿਰੀ ਨੂੰ ਤੇ ਤਾਹਿਰਾ ਜਬੀਨ ਨੂੰ ਇਜਾਜ਼ਤ ਦਿਓ। ਅੱਲਾ ਹਾਫਿਜ਼।
4: ਦਿਸ ਇਜ਼ FM 101.1।
0: ਜੀ جناب جی آئیں کہنے خوش آمدید. ویلکم ریڈیو پاکستان 101 ایف ایم دے لاہور سٹیشن تو تھوڑے سب نال مخاطب تے موجود ہے زینب ارشد. شریک رشتہ دار جڑے ہوندے نے, جڑے جناب بلڈ ریلیشنز ہوندے نے, خونی رشتے ہوندے نے, فرسٹ کزنز ہوندے نے, یا پھر نانکے دادکے, پھوپھیاں, چاچے, تائیاں, مامے, خالہ, مطلب انہاں تو نیڑے ہور کون ہو سکدا ہے, انے قریبی رشتے ہوندے نے, انہاں چ دوری کدے تو آندی ہے, اس حوالے نال اسی گل بات کریاں. ویکھدے ہاں لائیو کال تے کون نے کی کہنا چاہندے نے. جی السلام علیکم. جی آیا نو
5: میرے بچے تیرا وڈا وڈا مہربانی, ہم پشاور سے آیا ہے, آپ کو پتا نہیں چلتا, ہم نے ڈونگی بات کرنی ہے آپ کے ساتھ, ہم نے ٹوپی والا برقع پہنا ہوا ہے, 50 لیٹر پانی ساتھ لے گیا ہے, 10 بچہ ہمارے سجے پاس ہے, 10 بچہ ہمارا کھبے پاس ہے,
0: اے 50 لیٹر
5: میں
0: ਇੰਨੀ ਦੂਰੋਂ ਆਇਓ 50 ਲੀਟਰ ਪਾਣੀ ਨਾ ਲੈ ਕੇ ਆਇਓ ਤੇ ਪੈਦਲ ਆਇਓ, ਰਾਹ ਚ ਮੁੱਕਾ ਨੀ
5: ਰਾਸਤਾ ਨੀ ਆਤਾ, ਹਮ ਢੂੰਡ ਢੂੰਡ ਕੇ ਖਪ ਗਿਆ,
0: ਅੱਛਾ
5: ਬਾਅਦ ਮੇ ਨੀਲਾ ਖਾਲਾ ਕੇ ਜੜ ਜਾਣਾ, ਬਾਅਦ ਮੇ ਮਾਮਾ ਜੀਰੇ ਕੇ ਹੋਟਲ ਸੇ ਚਾਹ ਪੀਣੀ ਹੈ, ਬਹੁਤ ਪਰੇਸ਼ਾਨ ਹੈ, ਹਮਕੋ ਰਸਤਾ ਨੀ ਮਿਲਤਾ, ਹਮ ਸੁਡਾ ਖਾ ਖਾ ਢੂੰਡ ਗਿਆ ਹੈ.
0: کیا بات
5: ہے, ہم نے پشاور نہیں جانا, ہم اپنے بچہ کو ادھر ایک ریڑھی لگائے گا, پھل کی ریڑھی لگائے گا, دبلی کی ریڑھی لگائے گا, جوتی کی ریڑھی لگائے گا, چھوٹا بچے کا شادی کرے گا تو پورا ہو جائے گا.
0: تسی ایتھے رہو, تسی ایتھے چنگیا چنگیا ہانڈیاں بناؤ, ٹھیک ہے نا. اچھا جی چلو ٹھیک ہے, بڑی مہربانی فری صاحب. فری صاحبہ نے ساری کوئی گل نہیں سنی لیکن اپنی بڑی زبردست سنائی جی, کیا بات ہے فری صاحبہ, ٹیلنٹ جہاں نا ابھر ابھر کے باہر آ رہا جی. السلام علیکم.
6: وعلیکم السلام, کے حالے ابھی ٹھیک ٹھاک ہے جی آپ؟
0: الحمدللہ, مینو لگ رہا شہزاد بھائی نے
6: بڑی گل ہے, آپ پہچان لیا
0: جی؟ بالکل پہچان لیا, عبد الحمید بھائی دا بڑی دیر تو میسج بھی آیا, میں کہ نال وہ بھی پڑھ لیے, سارے نو سلام دعا بھیجی ہے, انہاں کیا حال احوال بھی پوچھے آتے, امید کریں گی کال بھی آئے گی. جی شہزاد بھائی کی کہو گے؟
6: دیکھو آپ جی رشتے جڑے سی نا دادکیا دے نانکیا دے جی,
0: ہاں جی
6: یہ بڑے چنگے رشتے ہی جی, ماشاء اللہ
0: جی,
6: یہ بھی سارے دلوں کی عزت ہے انہوں کی, لیکن کچھ پتا نہیں لوگ کیوں اتنے مصروف ہو گئے نے, ایک دوجے نو ویندے نہیں, نہ یاد کرتے نے, بس اپنے اپنے کام چ لگے نے. بہت مصروفیت ہو گئے نے, لوکی ہن دیکھدے نہیں کہ ساڈے مامے دا پوتے یا چاچے دا پوتے, بس ہیلو ہیلو تے وعلیکم سلام ہو گیا,
0: ٹھیک ہو گیا. شہزاد بھائی پھر جتھے جتھے جانا ہوئے اوتھے بندہ اپڑدا وی ہے, پہنچدا وی ہے, لیکن دلوں دوریاں ہو گئیاں, اس گل نو منو.
6: ہاں جی بالکل جی, ہن جانا تے پیندا ہی ہے لازمن جی, تے میں بشیرا فلم دا ڈائریکٹ تانوں سنا دینا جی, گانا لگے تے لا دینا نہیں تے کوئی گل نہیں.
0: اچھا چلو جی,
6: پنو رانی بڑی دلگیر وے, کندا ڈولی نو دے جائیں ویر وے,
0: ہائے ہوئے خیر ہوئے زبردست,
6: ڈولی تو اچھ چکلے جگیر دارا, اوے جنا پہنا دے ویر جوندے ہون, اونے دی ڈولی تے مات وی نہیں ڈک سکتی اوے.
0: وعلیکم السلام, بڑی مہربانی, بڑی مہربانی, تھینک یو سو مچ, اللہ حافظ.

0: ਮਲਕੂ ਨੇ ਕੱਲ ਹੀ ਇਹ ਗਾਣਾ ਗਾਇਆ, ਪਤਾ ਨੀ ਉਹਨਾਂ ਨੂੰ ਪਤਾ ਸੀ ਕਿ ਸਾਡੇ ਜ਼ਿਹਨ 'ਚ ਸਾਰੀਆਂ ਗੱਲਾਂ ਚੱਲਣ ਡਈਆਂ ਨੇ ਤੇ ਅਸੀਂ ਇਸ ਬਾਰੇ ਗੱਲ ਕਰਨੀ ਆ। ਗਾਣਾ ਸੁਣਾਂਗੇ ਤਸੱਲੀ ਨਾਲ ਜੀ। ਅਸਲਾਮ ਅਲੈਕੁਮ ਜੀ ਆਇਆਂ ਨੂੰ।
1: ਵਾਲੇਕੁਮ ਸਲਾਮ ਬਾਜੀ, ਕੀ ਹਾਲ ਹੈ? ਠੀਕ ਹੈ?
0: ਮੈਂ ਠੀਕ ਠਾਕ। ਬਸ਼ੀਰ ਅਹਿਮਦ ਠੀਕ ਹੋ?
1: ਹਾਂਜੀ, ਬਸ਼ੀਰ ਅਹਿਮਦ ਨਿਲਕਵਾਲਾ ਚੰਗੇ ਅਮਰ ਸਿੱਧੂ। ਹਾਂ ਬਿਹਤਰ ਆ, ਕੁਛ ਨਹੀਂ। ਚਲੋ
0: ਅੱਲਾ ਪਾ ਖੈਰ ਕਰੇ ਤੁਹਾਡੀ। ਬਿਲਕੁਲ ਪ੍ਰੋਗਰਾਮ ਐਂਡਿੰਗ ਤੇ ਹੈ, ਸਭ ਨੂੰ ਸਲਾਮ ਕਰੋ। ਠੀਕ ਹੈ?
1: ਹਾਂਜੀ, ਅੱਜ ਪ੍ਰੋਗਰਾਮ ਆਇਆ, ਬੜੇ ਚਿਰ ਬਾਅਦ ਆਣਾ ਗੱਲ ਹੋਈ ਹੈ।
0: ਚਲੋ ਬੜੀ ਮਿਹਰਬਾਨੀ ਜੀ, ਜਿਉਂਦੇ ਵਸਦੇ ਰਹੋ ਜੀ।
1: ਮੈਂ ਕੱਲ 2 ਵਜੇ ਦੀ ਕਾਲ ਮਲਾਉਣ ਲਿਆ, ਮੈਂ ਕਾਲ ਮੇ ਲੱਗ ਜਾਵੇ ਬਾਜੀ ਦੇ ਨਾਲ ਗੱਲ ਕਰੀ ਹੈ।
0: ਚਲੋ ਜਿਉਂਦੇ ਵਸਦੇ ਰਹੋ, ਆਬਾਦ ਰਹੋ। ਤੁਹਾਡੀ ਆਵਾਜ਼ ਸੁਣੀ ਬੜਾ ਚੰਗਾ ਲੱਗਾ, ਆਪਣਾ ਖਿਆਲ ਰੱਖਿਆ ਜੀ। ਹਾਂਜੀ ਹਾਂਜੀ, ਲੇਕਿਨ ਹੋ ਗਈ ਹੈ, ਚੰਗੀ ਗੱਲ ਹੈ। ਚਲੇ ਮਿਹਰਬਾਨੀ। ਅੱਛਾ ਜੀ, ਰੱਬ ਰਾਖਾ ਜੀ, ਅੱਲਾ ਹਾਫਿਜ਼। ਬਸ਼ੀਰ ਅਹਿਮਦ ਸਾਡੇ ਨਾਲ ਮੌਜੂਦ ਰਹੇ, ਥੈਂਕ ਯੂ ਸੋ ਮਚ। ਅਬਦੁਲ ਹਮੀਦ ਭਾਈ, ਬੜੀ ਸੋਹਣੀ ਤੁਸੀਂ ਗੱਲ ਕੀਤੀ ਹੈ। ਤੁਸੀਂ ਕਹਿ ਰਹੇ ਹੋ ਕਿ ਅਗਲੇ ਅੱਗੇ ਨਿਕਲਣ ਦੇ ਚੱਕਰ 'ਚ ਨਾ ਅਸੀਂ ਕੀ ਕਰੀਦਾ, ਤਕੱਬਰ ਕਰੀਦਾ। ਹਰ ਗਿਜ਼ ਕਿਸੇ ਨੂੰ ਕਮਤਰ ਨਹੀਂ ਸਮਝਣਾ ਚਾਹੀਦਾ। ਇਹ ਨਾ ਦੇਖੋ ਕਿ ਸਾਡੇ ਕੋਲ ਗੱਡੀ ਹੈ, ਕਿਸੇ ਦੂਸਰੇ ਕੋਲ ਨਹੀਂ ਹੈ। ਬਹੁਤ ਸੋਹਣੀ ਗੱਲ ਕੀਤੀ ਹੈ।
1: ਕੋਸ਼ਿਸ਼ ਕਰਦਾ ਰਿਹਾ, ਕਦੀ ਕਦੀ ਨੰਬਰ ਲੱਗ ਹੀ ਜਾਂਦਾ। ਬੜੀ ਦੇਰ ਦਾ ਖੱਜਲ ਹੋਣ ਡਿਆ ਤੇ ਮੇਰੇ ਵੱਲੋਂ ਸ਼ਮੀਰ ਬਾਪੀ ਆਇਆ ਸਰ, ਸਾਹ ਜੀਰਾ ਸ਼ਦਾਦ ਆਇਆ ਸਾਰਾ, ਹੰਧਾਰਾ ਬੇਗਾ ਤੇ ਬਹੁਤ ਸਾਰੀਆਂ ਦੁਆਵਾਂ, ਬੜੇ ਅਦਬ ਦੇ ਨਾਲ ਉਹਨਾਂ ਦੇ ਸਿਰ ਤੇ ਪਿਆਰ ਹੈ।
2: ਨਾਨਕਿਆਂ ਨਾਲ ਇਸ ਗੱਲੋਂ ਬਾਂਧੀ ਦਾ ਕਿ ਨਾਨਕਿਆਂ ਨਾਲ ਬੇਟੀ ਦਾ ਰਿਸ਼ਤਾ ਜੋ ਕੀਤਾ, ਕੋਈ ਵਾਧਾ ਘਾਟਾ ਹੋ ਗਿਆ ਤੇ ਸਾਰੇ ਦਿਓਾਂ ਦੇ ਸਿਰ ਨੀਵੇਂ ਹੁੰਦੇ ਆ, ਫਿਰ ਬਣਾਉਣੀ ਪੈਂਦੀ ਹੈ।
0: ਸਹੀ ਗੱਲ ਹੈ।
2: ਤੇ ਦਾਦਕਿਆਂ ਨਾਲ ਇੰਜ ਹੁੰਦਾ ਜਨਮ, ਦੇਖੋ ਜਦੋਂ ਚੋਰੀ ਬਾਂਧਦੇ ਨੇ ਨਾ ਸਾਡੇ ਦਾਦਕੇ, ਜਦੋਂ ਚੋਰੀ ਬਾਂਧਦੇ ਨੇ ਤੇ ਫਿਰ ਅੱਗੋ ਦੂਸਰਾ ਬੰਦਾ ਵੀ ਕਹਿੰਦਾ ਕਿ ਯਾਰ ਤੂੰ ਏਡਾ ਵੱਡਾ ਚੋਰੀ, ਫਿਰ ਮੈਂ ਵੀ ਘੱਟ ਨੀ ਹੈਗਾ, ਫਿਰ ਚੱਲ ਇੰਜ ਤੇ ਇੰਜੀ ਸੀ, ਫਿਰ ਇੱਥੋਂ ਵਿਗੜ ਜਾਂਦੀ ਹੈ। ਤੇ ਦੇਖੋ ਅਸੀਂ ਤੇ ਇੱਕ ਛੱਤ ਦੇ ਥੱਲੇ ਰਹਿੰਦੇ ਆ ਨਾ, ਦੋਵੇਂ ਭਰਾ ਅਸੀਂ, ਮਤਲਬ ਚਾਰ ਭਾਈ ਦਾ ਦੋਵਾਂ ਦੀ ਡੈਥ ਹੋ ਗਈ, ਦੋਵੇਂ ਭਰਾ ਆ ਤੇ ਸਾਡੀ ਤੇ ਆਪਸ ਚ ਇੱਕ ਛੱਤ ਥੱਲੇ ਰਹਿੰਦੇ ਆ, ਕੋਈ ਵਾਧਾ ਘਾਟਾ ਹੋ ਜਾਏ ਬਰਦਾਸ਼ਤ ਕਰਕੇ ਬਣਦੀ ਹੈ, ਲੇਕਿਨ ਚਾਚੇ ਤਾਇਆ ਨਾਲ ਬਹੁਤ ਘੱਟ ਬਣਦੀ, ਤਾਂ ਕਿ ਉਹ ਸਾਡੇ ਤੋਂ ਬੜੇ ਵੱਡੇ ਚੋਰੀ ਬਣ ਬਣ ਬਹਿੰਦੇ ਨੇ, ਕਿਉਂ ਫਿਰ ਅਸੀਂ ਕਹਿੰਦੇ ਆ ਸਾਡੇ ਨਾਲ ਸਾਰਿਆਂ ਨਾਲ ਵੱਡਾ ਕਿਹੜਾ ਚੋਰੀ, ਫਿਰ ਤੁਸੀਂ ਲਾ ਕੇ ਦੱਸ ਦਿਓ ਫਿਰ।
0: ਠੀਕ ਹੋ ਗਿਆ, ਠੀਕ ਹੋ
2: ਗਿਆ। ਤਾਂ ਕਿ ਸਾਨੂੰ ਦੇਖੋ ਜੋ ਅਗਲਾ ਬੰਦਾ ਦੂਸਰੇ ਬੰਦੇ ਨੂੰ ਦਿੱਜਤ ਕਰਨ ਦੀ ਕੋਸ਼ਿਸ਼ ਕਰਦਾ ਨਾ, ਤੇ ਹਰ ਬੰਦੇ ਦਾ ਆਪੋ ਆਪਣਾ ਕੋ ਮਤਲਬ ਕਿ ਇੱਜ਼ਤ ਹੁੰਦੀ ਬੰਦੇ ਦੀ,
0: ਬਿਲਕੁਲ ਐ ਸਹੀ ਐ, ਇੱਜ਼ਤ ਨਹੀਂ
2: ਹੁੰਦੀ। ਤੇ ਨਾਲ ਇਹ ਕਿ ਜਾਨ ਛਡਾਉਣੀ ਬਿਹਤਰ ਐ, ਫਿਰ ਨਾਲ ਕਿਸੇ ਨੂੰ ਬੇਇੱਜ਼ਤ ਕਰੋ ਤੇ ਨਾ ਤੁਸੀਂ।
0: ਬਿਲਕੁਲ ਠੀਕ ਹੋ ਗਿਆ ਨੀ ਬਾਈ, ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ। ਇੱਕ ਕਾਲ ਹੋਰ ਲੈ
2: ਲਓ ਮੇਰੇ ਵੱਲੋਂ, ਬੇਬੇ ਜਾਨ ਨੂੰ ਜਿੰਨੇ ਵੀ ਸੁਣਦੇ ਪਾਲੇ ਸਾਹ ਜੀਰਾ ਸਭ ਨੂੰ ਢੇਡੇ ਦੁਆ, ਰੱਬ ਰੱਖਾ ਤੇ ਅੱਲਾ
0: ਰੱਬ ਰੱਖਾ ਲੈ ਬੇਲੀ। ਮੁਹੰਮਦ ਅਲੀਮ ਕਰਾਮਤ ਸਾਨੂੰ ਸੁਣਦੇ, ਅਸਲਾਮ ਅਲੈਕੁਮ। ਵਾਲੇਕੁਮ ਅਸਲਾਮ। ਮੁਕਾਬਲਾ ਆਪਣੇ ਮਾਜ਼ੀ ਨਾਲ ਮੁਸਤਕਬਿਲ ਸਵਾਰਨ ਵਾਸਤੇ ਕਰਨਾ ਚਾਹੀਦਾ ਹੈ, ਪੰਜਾਬੀ ਦੇ ਵਾਧੇ ਲਈ, ਫਰੋਗ ਲਈ। ਜ਼ੈਨਬ ਅਰਸ਼ਦ ਨੂੰ ਸਲਾਮ ਹੈ, ਸ਼ਾਹਦਰਾ ਲਾਹੌਰ ਤੋਂ ਸ਼ਾਮਲ ਹੋਣ ਦਾ ਸ਼ੁਕਰੀਆ, ਥੈਂਕ ਯੂ ਸੋ ਮਚ ਜੀ। ਰੀਜਨਲ ਲੈਂਗੁਏਜ ਦਾ ਪ੍ਰੋਗਰਾਮ ਹੁੰਦਾ ਹੈ FM 101 ਤੋਂ, ਅਤੇ ਸਾਰੇ ਹੀ ਜਿਹੜੇ ਵੀ ਪੰਜਾਬੀ ਦੇ ਆਰਜਿਜ਼ ਨੇ ਉਹ ਸਾਰੇ ਹੀ ਕੋਸ਼ਿਸ਼ ਕਰਦੇ ਨੇ, ਸਾਰੇ ਜਨਾਬ ਇਸ ਵਾਧੇ 'ਚ, ਇਸ ਫਰੋਗ 'ਚ ਸ਼ਾਮਲ ਨੇ। ਅਸਲਾਮ ਅਲੈਕੁਮ। ਵਾਲੇਕੁਮ ਅਸਲਾਮ। ਰਿਆਜ਼ ਭੱਟੀ ਸ਼ਾਹਦਰਾ ਤੋਂ ਥੈਂਕ ਯੂ ਸੋ ਮਚ ਜੀ। ਕਾਸ਼ਿਫ ਨੂੰ, ਮੁਨੱਵਰ ਅਬਾਸ ਨੂੰ, ਮਲਿਕ ਵਸੀਮ ਅਵਾਨ ਨੂੰ, ਇਕਬਾਲ ਮਹਿਦੀ ਨੂੰ, ਰਮਜ਼ਾਨ ਗੁੱਜਰ ਨੂੰ, ਤਮਾਮ ਨੂੰ ਸਲਾਮ। ਲਾਸਟ ਕਾਲ ਜੀ, ਅਸਲਾਮ ਅਲੈਕੁਮ ਜੀ ਆਇਆਂ ਨੂੰ।
3: ਵਾਲੇਕੁਮ ਅਸਲਾਮ।
0: ਵਾਸ ਜਾਨੀ ਪਛਾਨੀ ਆਏ, ਇਜਾਜ਼ ਅਹਿਮਦ ਤੇ ਨਹੀਂ?
3: ਮਾਸ਼ਾਅੱਲਾ ਮਾਸ਼ਾਅੱਲਾ, ਜਾਨਮ ਕੀ ਹਾਲ
0: ਹੈ? ਅਲਹਮਦੁਲਿਲਾ ਇਜਾਜ਼ ਅਹਿਮਦ, ਤੁਸੀਂ ਠੀਕ ਹੋ? ਬਿਲਕੁਲ, ਥੋੜੇ ਹੀ ਮਿੰਟ। ਲਾਸਟ ਕਾਲ ਜੀ, ਅਸਲਾਮ ਅਲੈਕੁਮ ਜੀ ਆਇਆਂ ਨੂੰ।
3: ਵਾਲੇਕੁਮ ਅਸਲਾਮ।
0: ਵਾਸ ਜਾਨੀ ਪਛਾਨੀ ਆਏ, ਇਜਾਜ਼ ਅਹਿਮਦ ਤੇ ਨਹੀਂ?
3: ਮਾਸ਼ਾਅੱਲਾ ਮਾਸ਼ਾਅੱਲਾ।

0: अल्लाह खैरी खैरी खैरी
1: अल्लाह हाफिज, थैंक यू सो मच जी, ओके। क्या बात है, जीते कर रहे हैं, कॉल लइए, टॉपिक भी ऐसा है, सरनामा भी ऐसा है जड़ा दिलचस्प है। चलो किसी वेले फिर इस गल नू रिपीट करांगे, थोड़ा जहा मोल्ड करांगे तो फिर शामिल करने की कोशिश करांगे। बड़ी मेहरबानी जी, बहुत बहुत शुक्रिया, अज के प्रोग्राम च मिली जुली गलबात की, असी किस हवाले नाल गलबात की है। शरीक जिहड़े रिश्तेदार हुंदे ने, जिहड़े अब्बा जी वालों जनाब करीबी हुंदे ने, जिहड़े वालदा साहिबा वालों करीबी हुंदे ने, खाला हो गई जनाब, पुप्पो हो गई, मामे चाचे हो गए, ताए ताई, इस तरह किन्हां नाल थोड़ी ज़्यादा बनती है? तकरीबन तमाम लिसनर्स ने यही कहा है कि मसरूफियत भी एक वजह हो सकती है, लेकिन मेरा नहीं ख्याल कि मसरूफियत एक वजह हो सकती है। जिन्हां नूं असीं मिलना हुंदा है, जिन्हां वास्ते चाहत हुंदी है, उन्हां वास्ते असीं वेला भी जरूर कढ़ी दा है। बहुत सारे मामलात जिंदगी च हुंदे ने, ठीक है, कोई अगर तुहाडे तो वध तरक्की कर गया है तो इहदा अहम मतलब नहीं है। यारी साडी तुसी इस हसद च रवो, तुसी इस टेंशन च रवो कि असी हुण इहनां दे मुकाबले दे नहीं रहे, आपे तुसी दूर हो जाओ, ऐसा भी नहीं करना चाहिदा। अगर तुसी बड़े सैटल हो गए हो, सब कुछ रब ताला ने थानू नवाज दित्ता है, कदी भी इहनां सोचो कि मेरा इह वाला रिश्तेदार जिहड़ा माड़ा है, इहदे वल मैं क्यों जावां, इहदे नाल ताल्लुक क्यों रखां, इवेंट ते किसे विआह शादी ते इहनूं मैं इनवाइट क्यों करां, इह आके बैठा होएगा तो मैं दूजिआं नूं की दसांगी कि इह वी साडा रिश्तेदार है? ना ना ना, इह बहुत माड़ी गल है, बहुत बुरी गल है। ਸਾਡੇ ਵੀ ਆਪਸ 'ਚ ਥੋੜ੍ਹੀਆਂ ਜਿਹੀਆਂ ਦੂਰੀਆਂ ਹੋਈਆਂ ਹੋ ਜਾਂਦੀਆਂ ਨੇ ਤਾਲੁਕਦਾਰੀਆਂ 'ਚ, ਲੇਕਿਨ ਮਜ਼ੇਦਾਰ ਗੱਲ ਹੈ ਵੇ ਕਿ ਜਿਹੜੇ ਬੱਚੇ ਨੇ ਨਾ, ਉਹ ਕਦੀ ਵੀ ਦੂਰ ਨਹੀਂ ਹੋਏ। ਅਤੇ ਅਲਹਮਦੁਲਿਲਾ ਅਲਹਮਦੁਲਿਲਾ, ਅਸੀਂ ਕੁਝ ਦਿਨ ਪਹਿਲਾਂ ਵੀ ਗੈਟ ਟੂਗੈਦਰ ਸੀ, ਅਸੀਂ ਗੱਲਬਾਤ ਕਰੇ ਸੀ, ਸਾਰੇ ਕਜ਼ਨ ਬੈਠੇ ਸੀ, ਅਤੇ ਉਹਨਾਂ ਵੀ ਇਹੋ ਹੀ ਕਿਹਾ ਕਿ ਕਦੀ ਵੀ ਅਸੀਂ ਨਹੀਂ ਸੁਣਿਆ ਆਪਣੀ ਅੰਮੀ ਦੇ ਮੂੰਹ ਤੋਂ ਕਿ ਹਾਂ ਬਈ ਫਲਾਂ ਨੇ ਫਲਾਂ ਵੇਲੇ ਐਸਾ ਕੀਤਾ ਸੀ, ਇਸ ਨੂੰ ਨਹੀਂ ਮਿਲਦਾ। ਅਤੇ ਅਲਹਮਦੁਲਿਲਾ, ਨਾ ਹੀ ਸਾਡੀ ਬੇਬੇ ਜਾਨ ਨੇ, ਅੱਬਾ ਜੀ ਨੇ ਕਦੀ ਇਸ ਤਰ੍ਹਾਂ ਦੀ ਕੋਈ ਤਰਗੀਬ ਦਿੱਤੀ ਹੈ, ਨਾ ਹੀ ਅਸੀਂ ਤਰਬੀਅਤ ਕੀਤੀ ਹੈ, ਕਿਸੇ ਨੇ ਕੋਈ ਚੰਗੀ ਕਰ ਲਈ, ਮਾੜੀ ਕਰ ਲਈ, ਲੇਕਿਨ ਕਦੀ ਵੀ ਉਹਨਾਂ ਚੀਜ਼ਾਂ ਨੂੰ ਅਸੀਂ ਰਿਪੀਟ ਕਰਨ ਦੀ ਕੋਸ਼ਿਸ਼ ਨਹੀਂ ਕਰਦੇ। ਗਿਲਾ ਸ਼ਿਕਵਾ ਹੋ ਵੀ ਜਾਂਦਾ, ਲਾਈਵਲੀ ਕਦੀ ਕਰ ਵੀ ਲਈਦਾ, ਲੇਕਿਨ ਇਹਦਾ ਇਹ ਮਤਲਬ ਨਹੀਂ ਹੈ ਕਿ ਤੁਸੀਂ ਆਪਣੇ ਆਪਣਿਆਂ ਤੋਂ ਦੂਰ ਹੋ ਜਾਓ, ਆਪਣੇ ਆਪ ਨੂੰ ਬਹੁਤ ਕੁਝ ਸਮਝਣ ਲੱਗ ਜਾਓ। ਇਹ ਗੱਲ ਬਹੁਤ ਮਾੜੀ ਹੈ ਜੀ, ਬੜੀ ਮਿਹਰਬਾਨੀ, ਬਹੁਤ ਸ਼ੁਕਰੀਆ। ਬਹੁਤ ਕੁਝ ਕਹਿਣ ਨੂੰ ਜੀ ਕਰ ਰਿਹਾ, ਲੇਕਿਨ ਵੇਲਾ ਇਜਾਜ਼ਤ ਨਹੀਂ ਦੇ ਰਿਹਾ ਕਿ ਗੱਲਬਾਤ ਨੂੰ ਅੱਗੇ ਤੋਰਿਆ ਜਾਏ। ਤੁਹਾਡੇ ਸਭ ਨਾਲ ਮੁਲਾਕਾਤ ਕਰਕੇ, ਗੱਲਬਾਤ ਕਰਕੇ ਹਮੇਸ਼ਾ ਹੀ ਬੜਾ ਚੰਗਾ ਲੱਗਦਾ। ਉਮੀਦ ਕਰਾਂਗੀ ਕਿ ਅੱਜ ਦਾ ਪ੍ਰੋਗਰਾਮ ਵੀ ਤੁਹਾਨੂੰ ਪਸੰਦ ਆਇਆ ਹੋਏਗਾ। ਜਿਨ੍ਹਾਂ ਦੇ ਮੈਸੇਜਸ ਰਹਿ ਗਏ, ਕਾਲ ਨਹੀਂ ਮਿਲ ਸਕੀ, ਮਾਜ਼ਰਤ ਕਰਕੇ ਜਾ ਰਹੀ ਹਾਂ। ਆਪਣਾ ਰੱਖਿਆ ਜੇ ਟੇਰੋ ਟੇਰ ਖਿਆਲ, ਦੁਆਵਾਂ ਵਿੱਚ ਸਾਨੂੰ ਸਾਡੀ ਟੀਮ ਨੂੰ ਜ਼ਰੂਰ ਰੱਖਿਆ ਜਾਏ ਯਾਦ, ਕਿਉਂ ਜੇ ਵਾਹ ਕਈ ਤੁਹਾਡੀਆਂ ਦੁਆਵਾਂ ਦੀ ਸਾਨੂੰ ਬਹੁਤ ਲੋੜ ਰਹਿੰਦੀ ਹੈ, ਬਹੁਤ ਜ਼ਰੂਰਤ ਰਹਿੰਦੀ ਹੈ। ਆਉਂਦੇ ਹਫ਼ਤੇ ਮੁਲਾਕਾਤ ਕਰਾਂਗੇ, ਆਪਣੀ ਮੇਜ਼ਬਾਨ ਜ਼ੈਨਬ ਅਰਸ਼ਦ ਨੂੰ ਦੇ ਦਿਓ ਇਜਾਜ਼ਤਾਂ। ਅੱਲਾ ਹਾਫਿਜ਼, ਅੱਲਾ ਨਿਗਹਿਬਾਨ, ਤੇ ਰੱਬ ਰਾਖਾ।

0: सुरर संगीत साजो आवाज आपका मनपसंद रेडियो चैनल एफएम 101।
1: हर्बल एक्सपर्ट प्रोफेसर सुलेमान दे तिब्बी मशवरे।
2: सोनी पेनब्राउ तुहाडी खिदमत विच तुहाडी मेजबान साइमा हाजिर है ते सलाम अर्ज करती है। सोनी पेनब्राउ ते मेरे बुजुर्गो, याद रखो कि साडा प्रोग्राम बहुत ही खास ते जबरदस्त प्रोग्राम है, क्योंकि इस प्रोग्राम विच तुसी सुनदे हो
1: प्रोफेसर
2: सुलेमान दे तिब्बी मशवरे। ते पैन प्राओ, तुसी ये भी जानदे होवोगे कि प्रोफेसर सुलेमान कोई आम तबीब नहीं, बल्कि ए ओ
1: तबीब ने
2: जिन्होंने विगड़िया हुई बीमारियां दा कामयाब इलाज लभिया है, जिदी वजह नाल सुलेमान साहब नू गोल्ड मैडल भी मिलिया है। पैन प्राओ, शुगर, ब्लड प्रेशर, जोड़ां दा दर्द, पठियां दा खिचाओ, असाबी कमजोरी, हैपेटाइटिस ते जिगर मेदे दीयां बीमारियां दा मुकम्मल इलाज
1: प्रोफेसर
2: सुलेमान होरां दा बहुत वड्डा कारनामा है। ऐसे लई दूजे मुल्कां दे मरीज भी सुलेमान साहब तों इलाज करवा रहे ने। सोने भैन भराओ, जे तुसी भी अल्लाह ना करे किसी बीमारी विच फसे हुए होवो ते प्रोफेसर सुलेमान साहब नू आप मिलो, जिदे लई तुहानू जरूरत होवेगी
1: प्रोफेसर
2: सुलेमान साहब दे एड्रेस दी। ते जनाब, तुसी नोट फरमाओ साडा पता ते फोन नंबर्स।
1: सुलेमान दवाखाना रजिस्टर्ड, पुल फ्लाईओवर बिल मुकाबिल मीनारे पाकिस्तान, मेन रावी रोड, लाहौर। फोन नंबर 042-377-27-160, यानी 042-377-27-160। मोबाइल नंबर है 03-400-414-2608, यानी 03-400-2608। ते साडा ईमेल एड्रेस है suleiman.dawakhana@gmail.com।
2: जी भैन भ्राओ, पता तुसी नोट फरमा लिया। ते जनाब, हुण असी तुहाडी मुलाकात कराने आ मुल्क दे मशहूर तबीब ते यूनानी मेडिकल कॉलेज दे साबिक वाइस प्रिंसिपल जनाब प्रोफेसर सुलेमान साहब नाल। सुलेमान साहब जी, जी आया नू तुहाडी खिदमत विच बहुत सारे सलाम, बहुत सारियां दुआवां ते बहुत सारे नेक जज्बात पेश करने आ जिहड़े साडे भैन भरावां ने तुहाडे लई लिखे ने।
3: सहमा जी, बहुत बहुत शुक्रिया, जिस खलूस नाल इन्हां ने मैनूं सलाम ते दुआवां दित्तियां ने, यकीन करो सहमा जी, मेरा दिल खुश हो गया।
2: जरूर होना चाहिए।
3: मैं भी अपने बुजुर्गां, पैना भरावां ते तियां दी खिदमत विच इस दुआ दे नाल सलाम अर्ज करना वा कि सोहना रब हर बीमार नूं सेहत देवे ते जिहड़े सेहतमंद ने सोहना रब उहनां नूं बीमारियां तों हमेशा दूर रखे।
2: आमीन आमीन। सुलेमान साहब, साडे भैण भरावां नूं बड़ा चाह हुंदा है कि तुसीं उहनां दी हर ईमेल दा जवाब दिओ, पर की करिए कि प्रोग्राम दा वेला ही घट है,
1: ईमेल्स ते एसएमएस
2: हमेशा ही वज जांदियां ने। सुलेमान साहब, जे इजाजत होवे ते भैण भरावां दी
1: ईमेल्स
2: खोली।
3: हां सहमा जी, इजाजत है, इजाजत है, कोई अदालत ते नहीं जिचो
2: इजाजत लेनी है,
3: तुसी बिस्मिल्ला करो।
2: सुलेमान साहब, ए दसो कि ब्लड प्रेशर दी बीमारी नाल असाबी कमजोरी भी हो जांदी है
3: जी।
2: सुलेमान साहब, असीं ते इहो सुणिया है कि ब्लड प्रेशर दे सबब फालज, गुर्दियां दी खराबी ते दिल दीयां बीमारियां हुंदियां ने, ए असाबी कमजोरी क्यों हुंदी है?
3: सहमा जी, तुहाडी गल ठीक है कि ब्लड प्रेशर नाल फालज वगैरह हो सकता है, पर असाबी कमजोरी भी हो जाती है।
2: अच्छा।
3: सहमा जी, असाबी कमजोरी ब्लड प्रेशर दे सबब नहीं हुंदी, बल्कि ब्लड प्रेशर नूं कंट्रोल करन वालियां दवाइयां असाबी कमजोरी नूं पैदा करदियां ने।
2: अच्छा, असल गल ए वे। सुलेमान साहब, इहदा कोई हल वी होवेगा
3: जी?
2: मेरा मतलब है, जिहड़े भरा ब्लड प्रेशर दे नाल नाल असाबी कमजोरी विच फसे होए ने, उहनां दी कमजोरी किंज दूर होवेगी? सुलेमान साहब, ए गल साडे इक भरा मुनीर चीमा नूं पुछी है।
3: मेरे भाई, तुसी मेरी गल जरूर सुनी होवेगी जिहड़ी मैं हुणे सहमा होरां नाल कीती है, कि ब्लड प्रेशर दीयां दवाइयां नाल कमजोरी हो सकदी है, पर ब्लड प्रेशर काबू रखना भी ते जरूरी है।
2: बिल्कुल।
3: इस लई ओ दवाई ते खानी पवेगी, बाकी रह गई कमजोरी ते ए कोई फिकर वाली गल नहीं, क्योंकि सोहणे रब ने सानू इहो जिहियां जड़ी बूटियां दित्तियां ने जिहदे नाल शुगर ते ब्लड प्रेशर दे सबब जिहड़ी कमजोरी हुंदी है उहनूं दूर कीता जा सकदा है। मेरे भाई, तुसी दिल छोटा ना करो ते किसे दिन मेरे को दवाखाने ते आओ, मैं इस कमजोरी दा पूरा इलाज तुहानूं दसांगा ते सोहणे रब दी मेहरबानी नाल तुहाडी असाबी कमजोरी दूर हो जावेगी ते तुसी खुशी भी महसूस करोगे
2: जी। मुनीर भाई, हुण तुसी ब्लड प्रेशर दी दवाई खाण तों बाद भी कमजोरी दा शिकार नहीं होवोगे, क्योंकि प्रोफेसर सुलेमान होरां कोल इहदा पक्का इलाज है। इसे लई ते सारे लोकी इहनां नूं सियाणा तबीब कहिंदे ने।
1: ਸੁਲੇਮਾਨ ਸਾਹਿਬ ਅਗਲੀ ਮੇਲ ਹਾਜ਼ਰ ਹੈ
2: ਜਿਹੜੀ ਰਾਏ ਬਸ਼ੀਰ ਹੋਰਾਂ ਲਿਖੀ ਹੈ।
3: ਜੀ ਜੀ ਕੀ
2: ਰਾਏ ਸਾਹਿਬ ਫਰਮਾਂਦੇ ਨੇ ਕਿ ਮੇਰੀਆਂ ਪਿੰਨੀਆਂ ਪੀੜ ਕਰਦੀਆਂ ਨੇ।
3: ਅੱਛਾ।
2: ਕੰਮ ਕਾਰ ਤੋਂ ਥਕੇੜਾ ਬਹੁਤ ਹੋ ਜਾਂਦਾ, ਭੁੱਖ ਬਹੁਤ ਲੱਗਦੀ ਹੈ, ਪਰ ਜਿਸਮ ਦੀ ਕਮਜ਼ੋਰੀ ਨਹੀਂ ਜਾਂਦੀ। ਮੈਂ ਤਾਕਤ ਦੀ ਦਵਾਈ ਵੀ ਖਾਧੀ ਸੀ ਪਰ ਪਿੰਨੀਆਂ ਦੀ ਪੀੜ ਨਹੀਂ ਗਈ। ਮੈਨੂੰ ਮਸ਼ਵਰਾ ਦਿਓ ਸੁਲੇਮਾਨ ਸਾਹਿਬ, ਮੈਂ ਕੀ ਕਰਾਂ?
3: ਬਸ਼ੀਰ ਭਾਈ, ਤੁਸੀਂ ਜਿਹੜੀ ਹਕੀਕਤ ਲਿਖੀ ਹੈ ਉਹ ਫਿਕਰ ਵਾਲੀ ਹੈ, ਕਿਉਂਕਿ ਇਹੋ ਜਿਹੀ ਹਾਲਤ ਸ਼ੂਗਰ ਨਾਲ ਹੁੰਦੀ ਹੈ। ਮੇਰੇ ਭਾਈ, ਮੈਂ ਤੁਹਾਨੂੰ ਮਸ਼ਵਰਾ ਦੇਣਾ ਕਿ ਤੁਸੀਂ ਫੌਰੀ ਤੌਰ 'ਤੇ ਆਪਣੀ ਸ਼ੂਗਰ ਚੈੱਕ ਕਰਵਾਓ ਅਤੇ ਉਹਦੀ ਰਿਪੋਰਟ ਲੈ ਕੇ ਮੇਰੇ ਕੋਲ ਦਵਾਖਾਨੇ 'ਤੇ ਆ ਜਾਓ, ਫਿਰ ਹੀ ਮੈਂ ਤੁਹਾਨੂੰ ਕੋਈ ਮਸ਼ਵਰਾ ਦਿਆਂਗਾ ਕਿ ਤੁਹਾਡਾ ਕੀ ਇਲਾਜ ਹੋਣਾ ਚਾਹੀਦਾ ਹੈ। ਵੈਸੇ ਬਸ਼ੀਰ ਭਾਈ, ਰੱਬ ਨਾ ਕਰੇ ਜੇ ਤੁਹਾਨੂੰ ਸ਼ੂਗਰ ਵੀ ਹੋਈ ਤਾਂ ਘਬਰਾਉਣ ਵਾਲੀ ਕੋਈ ਗੱਲ ਨਹੀਂ, ਕਿਉਂਕਿ ਜੇ ਫੌਰਨ ਹੀ ਇਹਦਾ ਇਲਾਜ ਸ਼ੁਰੂ ਹੋ ਜਾਵੇ ਤਾਂ ਸ਼ੂਗਰ ਪੂਰੀ ਤਰ੍ਹਾਂ ਠੀਕ ਹੋ ਜਾਂਦੀ ਹੈ। ਰੱਬ ਤੁਹਾਡੇ 'ਤੇ ਵੀ ਕਰਮ ਕਰੇਗਾ ਅਤੇ ਤੁਹਾਨੂੰ ਆਰਾਮ ਦੇਵੇਗਾ।
2: ਬਿਲਕੁਲ ਸਹੀ, ਰੱਬ ਚੰਗੀਆਂ ਕਰੇਗਾ। ਸੁਲੇਮਾਨ ਸਾਹਿਬ, ਇਹ ਹੈਪੇਟਾਈਟਿਸ ਦੀ ਬਿਮਾਰੀ ਬਹੁਤ ਹੀ ਵੱਧਦੀ ਜਾ ਰਹੀ ਹੈ
3: ਜੀ, ਬਿਲਕੁਲ,
2: ਤੇ ਇਸ ਬਾਰੇ ਈਮੇਲਸ ਵੀ ਮਿਲੀਆਂ ਨੇ। ਤੁਸੀਂ ਇਹ ਦੱਸੋ ਕਿ ਬਿਮਾਰੀ ਤੋਂ ਬਚਣ ਲਈ ਕੀ ਕਰਨਾ ਚਾਹੀਦਾ?
3: ਸਹਿਮਾ ਜੀ, ਹੈਪੇਟਾਈਟਿਸ ਇਹ ਜਿਹੜੀ ਹੈ ਨਾ, ਬੜੀ ਖਤਰਨਾਕ ਬਿਮਾਰੀ ਹੈ।
2: ਅੱਛਾ ਅੱਛਾ।
3: ਤੇ ਇਹਦੇ ਤੋਂ ਬਚਣ ਲਈ ਸਾਨੂੰ ਸਫਾਈ ਸੁਥਰਾਈ ਦਾ ਖਾਸ ਖਿਆਲ ਰੱਖਣਾ ਚਾਹੀਦਾ ਹੈ।
2: ਸਹੀ।
3: ਮਸਲਾ, ਅਸੀਂ ਨਾਈ ਦੀ ਦੁਕਾਨ ਤੇ ਜਾਂਦੇ ਹਾਂ ਤੇ ਉਹਦੇ ਔਜ਼ਾਰ ਜਿਹੜੇ ਨੇ ਬਿਲਕੁਲ ਸਾਫ਼ ਹੋਣੇ ਚਾਹੀਦੇ ਨੇ। ਦੰਦਾਂ ਦੇ ਡਾਕਟਰ ਕੋਲ ਜਾਂਦੇ ਤੇ ਉਹਦੇ ਔਜ਼ਾਰ ਵੀ ਬਿਲਕੁਲ ਸਾਫ਼ ਤੇ ਸੁਥਰਾਈ ਯਾਨੀ ਕਿ ਉੱਥੇ ਹੋਣੀ ਚਾਹੀਦੀ ਹੈ।
2: ਬਿਲਕੁਲ ਸਹੀ।
3: ਔਰ ਦੂਸਰੀ ਗੱਲ ਹੈ ਕਿ ਅਗਰ ਕਿਸੇ ਮਰੀਜ਼ ਦਾ ਜਾਂ ਕਿਸੇ ਬੰਦੇ ਦਾ ਅਸੀਂ ਖੂਨ ਲੈਂਦੇ ਹਾਂ ਤਾਂ ਉਹ ਦੇਖਣਾ ਚਾਹੀਦਾ ਕਿ ਕਿਸੇ ਇਹ ਮਰੀਜ਼ ਹੈਪੇਟਾਈਟਿਸ ਦਾ ਮਰੀਜ਼ ਤਾਂ ਨਹੀਂ। ਇਸ ਤੋਂ ਇਲਾਵਾ ਤੁਸੀਂ ਰੋਹ ਵਾਲੀਆਂ ਦੁਕਾਨਾਂ ਦੇਖਦੇ ਹੋ, ਵੇਲਣਾ ਜਿਹੜਾ ਹੁੰਦਾ ਉਹ ਲੱਗਿਆ ਹੁੰਦਾ ਅਤੇ ਉੱਥੇ ਜਿਹੜਾ ਨਾ ਇੱਕ ਉਹਨਾਂ ਨੇ ਡੋਰ ਰੱਖਿਆ ਹੁੰਦਾ, ਉਹਦੇ 'ਚ ਪਾਣੀ ਪਾਇਆ ਹੁੰਦਾ ਅਤੇ ਉਹਦੇ ਤੋਂ ਸਾਰੇ ਜਿਹੜਾ ਨਾ ਧੋ ਧੋ ਕੇ ਯਾਨੀ ਕਿ ਖੰਗਾਲ ਕੇ ਜਿਹੜਾ ਨਾ ਉਹ ਗਲਾਸ 'ਤੇ ਤੰਦਰੁਸਤ ਆਦਮੀ ਨੂੰ ਵੀ ਪਿਆਈ ਜਾਂਦੇ ਨੇ ਅਤੇ ਦੂਸਰੇ ਨੇ ਆਦਮੀ ਜਿਹੜਾ ਹੁੰਦਾ ਬਿਮਾਰ ਉਹਨੂੰ ਵੀ ਪਿਆਈ ਜਾਂਦੇ ਨੇ ਅਤੇ ਉਹ ਬਿਮਾਰ ਆਦਮੀ ਜਿਹੜਾ ਹੁੰਦਾ ਜਿਹੜਾ ਹੈਪੇਟਾਈਟਿਸ ਹੈ ਇਹ ਇੱਕ ਵਾਇਰਸ ਹੈ, ਇਹਦਾ ਨਾਂ ਜੇ ਹੈਪੇਟੋਟ੍ਰੋਪਿਕ। ਇਹ ਬੜੀ ਆਸਾਨੀ ਨਾਲ ਜਿਹੜਾ ਨਾ ਇਹ ਟ੍ਰਾਂਸਫਰੇਬਲ ਬਿਮਾਰੀ ਹੈ, ਬੜੀ ਆਸਾਨੀ ਨਾਲ ਇੱਕ ਬਿਮਾਰ ਆਦਮੀ ਤੋਂ ਤੰਦਰੁਸਤ ਆਦਮੀ ਨੂੰ ਲੱਗ ਜਾਂਦੀ ਹੈ। ਅਤੇ ਯਕੀਨ ਕਰੋ, ਮੈਂ ਤਾਂ ਕਹਾਂਗਾ ਕਿ ਉਹ ਵੇਲਣਾ ਨਹੀਂ, ਉਹ ਤਾਂ ਮਸ਼ੀਨ ਹੈ ਇਹ ਬਿਮਾਰੀ ਦੀ ਜਿਹੜੀ ਇੱਕ ਆਦਮੀ ਤੋਂ ਦੂਸਰੇ ਆਦਮੀ ਨੂੰ ਟ੍ਰਾਂਸਫਰ ਹੁੰਦੀ ਰਹਿੰਦੀ ਹੈ ਅਤੇ ਇਹ ਬੜਾ ਖਾਸ ਖਿਆਲ ਰੱਖਣਾ ਚਾਹੀਦਾ ਇਹਨਾਂ ਨੂੰ।
2: ਸੁਲੇਮਾਨ ਸਾਹਿਬ, ਤੁਹਾਡੀ ਗੱਲ ਬਿਲਕੁਲ ਠੀਕ ਹੈ, ਪਰ ਮੁਸੀਬਤ ਇਹ ਵੇ ਕਿ ਲੋਕੀ ਨਾਲ ਗੱਲਾਂ ਦਾ ਖਿਆਲ ਹੀ ਨਹੀਂ ਕਰਦੇ। ਬਹਰਹਾਲ, ਰੱਬ ਸਾਰਿਆਂ ਨੂੰ ਇਸ ਭੈੜੀ ਬਿਮਾਰੀ ਤੋਂ ਬਚਾਏ।
3: ਆਮੀਨ।
2: ਸੋਹਣੇ ਭੈਣ ਭਰਾਓ, ਸਾਡੇ ਮੁਲਕ ਦੇ ਮਸ਼ਹੂਰ ਤਬੀਬ ਸੁਲੇਮਾਨ ਸਾਹਿਬ ਤੁਹਾਨੂੰ ਸਿਹਤ ਤੇ ਤੰਦਰੁਸਤੀ ਬਾਰੇ ਸੋਹਣੀਆਂ ਸੋਹਣੀਆਂ ਗੱਲਾਂ ਦੱਸ ਰਹੇ ਨੇ। ਤੁਹਾਡੀ ਬਾਕੀ
1: ਈਮੇਲਸ ਤੇ SMS
2: ਕੁਝ ਦੇਰ ਬਾਅਦ ਪੜਾਂਗੀ। ਪਹਿਲੇ ਤੁਸੀਂ ਨੋਟ ਫਰਮਾਓ ਸਾਡਾ ਪਤਾ ਤੇ ਫੋਨ ਨੰਬਰਸ ਤਾਂ ਕਿ ਤੁਸੀਂ ਪ੍ਰੋਫੈਸਰ ਸੁਲੇਮਾਨ ਸਾਹਿਬ ਨਾਲ ਆਪ ਵੀ ਮੁਲਾਕਾਤ ਕਰ ਸਕੋ ਤੇ ਇਲਾਜ ਬਾਰੇ ਮਸ਼ਵਰਾ ਵੀ ਕਰ ਸਕੋ। ਤੇ ਲਓ ਲਿਖੋ,
1: ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਿਲ ਮੀਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 0423772716 ਯਾਨੀ 0423772716, ਮੋਬਾਈਲ ਨੰਬਰ ਹੈ 0300414 2608 ਯਾਨੀ 0300414 2608 ਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com।
2: ਜੀ ਸੋਹਣੇ ਭੈਣ ਭਰਾਓ, ਹੁਣ ਤੁਹਾਨੂੰ ਪਰੇਸ਼ਾਨ ਹੋਣ ਦੀ ਕੋਈ ਲੋੜ ਨਹੀਂ, ਕਿਉਂਕਿ ਤੁਹਾਡੇ ਕੋਲ ਆ ਗਿਆ ਹੈ ਇਹੋ ਜਿਹੇ ਤਬੀਬ ਦਾ ਪਤਾ ਜਿਹੜਾ ਹਕਮਤ ਦਾ ਮਾਹਿਰ ਤੇ ਕਾਮਯਾਬ ਇਲਾਜ ਲਈ ਬਹੁਤ ਹੀ ਮਸ਼ਹੂਰ ਹੈ, ਯਾਨੀ ਪ੍ਰੋਫੈਸਰ ਸੁਲੇਮਾਨ। ਸੁਲੇਮਾਨ ਸਾਹਿਬ, ਅਗਲੀ ਈਮੇਲ ਸਾਡੇ ਇੱਕ ਭਰਾ ਤੈਮੂਰ ਹੋਰ ਆਉਂਦੀ ਹੈ।
3: ਜੀ ਜੀ
2: ਸੁਲੇਮਾਨ ਸਾਹਿਬ, ਈਮੇਲ ਵਿੱਚ ਇੱਕ ਰਿਪੋਰਟ ਵੀ ਹੈ ਜਿਹੜੀ ਤੁਸੀਂ ਵੇਖ ਚੁੱਕੇ ਹੋ।
3: ਹਾਂ ਹਾਂ, ਮੈਂ ਦੇਖੀ ਹੈ।
2: ਸੁਲੇਮਾਨ ਜੀ, ਇਹ ਭਾਈ ਬਹੁਤ ਦੁਖੀ ਨੇ। ਈਮੇਲ ਵਿੱਚ ਉਹਨਾਂ ਲਿਖਿਆ ਕਿ ਮੈਂ ICSI ਵੀ ਕਰਵਾਇਆ ਤੇ ਬਹੁਤ ਪੈਸੇ ਖਰਚ ਕੀਤੇ ਨੇ, ਪਰ ਇਹਨਾਂ ਨਾਲ ਮੈਨੂੰ ਕੋਈ ਆਰਾਮ ਹੀ ਨਹੀਂ ਆਇਆ।
3: ਅੱਛਾ।
2: ਸੁਲੇਮਾਨ ਸਾਹਿਬ, ਇਹਨਾਂ ਨੂੰ ਕੋਈ ਮਸ਼ਵਰਾ ਦਿਓ ਕਿ ਕੀ ਕਰਨ?
3: ਤੈਮੂਰ ਸਾਹਿਬ, ਮੇਰੇ ਸੋਹਣੇ ਰੱਬ ਦੀ ਮਿਹਰਬਾਨੀ ਨਾਲ ਸਾਡੇ ਕੋਲ ਇਹਦਾ ਬੜਾ ਪੱਕਾ ਤੇ 100% ਇਨਸ਼ਾਅੱਲਾ ਕਾਮਯਾਬ ਇਲਾਜ ਮੌਜੂਦ ਹੈ ਤੇ ਅੱਲਾ ਦੀ ਖਾਸ ਕਰਮ ਨੂੰ ਆਦੀ ਹੈ ਕਿ ਸਾਡੇ ਇਲਾਜ ਨਾਲ ਹੁਣ ਤੀਕਰ ਬਹੁਤ ਸਾਰੇ ਮਰੀਜ਼ਾਂ ਨੂੰ ਆਰਾਮ ਆ ਚੁੱਕਿਆ ਹੈ। ਅਤੇ ਮੇਰੇ ਭਾਈ, ਤੁਸੀਂ ਲਿਖਿਆ ਕਿ ਤੁਸੀਂ ICSI ਕਰਵਾਈ ਹੈ, ਇਹ ਇੱਕ ਜਿਹੜਾ ਨਾ ਗੈਰ ਫਿਤਰੀ ਤਰੀਕਾ ਹੈ ਜਿਹਦੇ ਉੱਤੇ ਤਕਰੀਬਨ 2-2.5 ਲੱਖ ਰੁਪਇਆ ਖਰਚ ਹੋ ਜਾਂਦਾ ਹੈ ਔਰ ਕਾਮਯਾਬੀ ਦੇ ਜਿਹੜੇ ਚਾਂਸਿਸ ਨੇ ਨਾ ਉਹ ਵੀ ਤਕਰੀਬਨ 25% to 30% ਨੇ ਅਤੇ ਇਸ ਵਾਸਤੇ ਤੁਹਾਨੂੰ ਉਹਨਾਂ ਨਾਲ ਫਰਕ ਨਹੀਂ ਪਿਆ, ਲੇਕਿਨ ਇਨਸ਼ਾਅੱਲਾ ਸਾਡੇ ਕੋਲ ਐਸੀ ਜਿਹੜੀ ਬੂਟੀਆਂ ਨੇ ਜੇ ਰੱਬ ਨੇ ਚਾਹਿਆ ਤੁਸੀਂ ਇਨਸ਼ਾਅੱਲਾ ਔਲਾਦ ਦੀ ਖੁਸ਼ੀ ਜਿਹੜਾ ਨਾ ਜ਼ਰੂਰ ਦੇਖੋਗੇ
2: ਇਨਸ਼ਾਅੱਲਾ ਤਾਲਾ। ਤੈਮੂਰ ਸਾਹਿਬ, ਸਾਡੀ ਵੀ ਦੁਆ ਹੈ ਕਿ ਰੱਬ ਤੁਹਾਡੀਆਂ ਮੁਰਾਦਾਂ ਨੂੰ ਪੂਰਾ ਕਰੇ। ਆਮੀਨ। ਸੁਲੇਮਾਨ ਸਾਹਿਬ ਅਗਲੀ ਈਮੇਲ ਪੇਸ਼ ਕਰਨੀ ਆ ਜਿਹੜੀ ਅਬਦੁਲ ਹਮੀਦ ਸਾਹਿਬ ਦੀ ਹੈ। ਇਹ ਲਿਖਦੇ ਨੇ ਕਿ ਮੈਂ ਤੇ ਮੇਰੀ ਬੀਵੀ ਦੋਵਾਂ ਨੂੰ ਮੈਦੇ ਦੀ ਤਕਲੀਫ ਹੈ, ਰੋਟੀ ਹਜ਼ਮ ਨਹੀਂ ਹੁੰਦੀ, ਖੱਟੀਆਂ ਡਕਾਰਾਂ ਤੇ ਸੀਨੇ ਵਿੱਚ ਸਾੜ ਪੈਂਦਾ, ਇੰਜ ਲੱਗਦਾ ਜਿਵੇਂ ਢਿੱਡ ਫੁੱਲ ਗਿਆ। ਸੁਲੇਮਾਨ ਸਾਹਿਬ ਕੋਈ ਇਹੋ ਜਿਹੀ ਦਵਾਈ ਦੱਸੋ ਕਿ ਮੈਦਾ ਬਿਲਕੁਲ ਠੀਕ ਹੋ ਜਾਵੇ, ਬੜੀ ਮਿਹਰਬਾਨੀ ਹੋਵੇਗੀ। ਸੁਲੇਮਾਨ ਸਾਹਿਬ, ਮੈਦੇ ਦੀ ਬਿਮਾਰੀ ਵੀ ਬੜੀ ਭੈੜੀ ਹੁੰਦੀ, ਕਿਉਂ ਬੰਦੇ ਦਾ ਦਿਲ ਵੀ ਕਰਦਾ ਤੇ ਹੋਵੇ ਨਾ ਕਿਸੇ ਚੰਗੀ ਚੀਜ਼ ਖਾਣ ਨੂੰ ਤੇ ਖਾ ਨਹੀਂ ਸਕਦਾ, ਕਿਉਂਕਿ ਕੋਈ ਸ਼ੈ ਪਚਦੀ ਨਹੀਂ।
3: ਹਾਂਜੀ ਬਿਲਕੁਲ ਜੀ, ਸਹਿਮਾ ਜੀ ਤੁਸੀਂ ਠੀਕ ਆਖਿਆ ਹੈ ਕਿ ਬੰਦਾ ਆਪਣੀ ਪਸੰਦ ਦੀ ਸ਼ੈ ਵੀ ਨਹੀਂ ਖਾ ਸਕਦਾ, ਪਰ ਅੱਲਾਹ ਦੀ ਮਿਹਰਬਾਨੀ ਨਾਲ ਮੈਂ ਇਹੋ ਜਿਹੀ ਜ਼ਬਰਦਸਤ ਦਵਾ ਦੇਵਾਂਗਾ ਜਿਹਦੇ ਨਾਲ ਮੈਦਾ ਇਨਸ਼ਾਲਾ ਬਿਲਕੁਲ ਠੀਕ ਹੋ ਜਾਏਗਾ। ਕਹਿੰਦੇ ਨੇ ਜੀ ਮੈਦਾ ਦਰੁਸਤ ਤੇ ਇਨਸਾਨ ਤੰਦਰੁਸਤ,
2: ਬਿਲਕੁਲ ਸਹੀ।
3: ਤੇ ਇਨਸ਼ਾਲਾ ਮੈਦੇ ਦੀ ਸਾਡੇ ਕੋਲ ਐਸੀ ਕਾਮਯਾਬ ਮੌਸਰ ਇਲਾਜ ਸਾਡੇ ਕੋਲ ਇਨਸ਼ਾਲਾ ਮੌਜੂਦ ਹੈ ਜਿਹਦੇ ਨਾਲ ਇਹਨਾਂ ਨੂੰ ਜਿਹੜੇ ਨਾ ਜੋ ਵੀ ਖਾਣਗੇ ਉਹ ਚੀਜ਼ ਇਹਨਾਂ ਨੂੰ ਹਜ਼ਮ ਹੋਵੇਗੀ, ਇਹਨਾਂ ਨੂੰ ਭੁੱਖ ਵੀ ਲੱਗੇਗੀ, ਇਹਨਾਂ ਦੀ ਖੁਰਾਕ ਜਿਹੜੀ ਹੈ ਨਾ ਉਹ ਪੂਰੀ ਤਰ੍ਹਾਂ ਹਜ਼ਮ ਵੀ ਹੋਵੇਗੀ, ਤਾਜ਼ਾ ਖੂਨ ਵੀ ਬਣੇਗਾ, ਖੱਟੀਆਂ ਡਕਾਰਾਂ ਜਿਹੜੀਆਂ ਇਹਨਾਂ ਨੂੰ ਆਉਂਦੀਆਂ ਨੇ ਜਾਂ ਸੀਨੇ ਦਾ ਸਾੜ ਪੈਂਦਾ ਜਾਂ ਗੈਸ ਦੀ ਤਕਲੀਫ ਹੈ ਉਹ ਇਨਸ਼ਾਲਾ ਤਾਲਾ ਬਿਲਕੁਲ ਇਹਨਾਂ ਦੀ ਉਹ ਠੀਕ ਹੋ ਜਾਏਗੀ। ਅਤੇ ਮੈਂ ਭਾਈ ਜੀ ਇੱਕ ਮਸ਼ਵਰਾ ਹੋਰ ਸੁਣ ਲਓ, ਉਹ ਇਹ ਵੇ ਕਿ ਤੁਸੀਂ ਰੋਟੀ ਖਾਣ ਤੋਂ ਬਾਅਦ ਪੈਦਲ ਜ਼ਰੂਰ ਤੁਰਿਆ ਕਰੋ, ਕਿਉਂਕਿ ਪੈਦਲ ਤੁਰਨ ਨਾਲ ਮੈਦੇ ਅਤੇ ਜਿਗਰ ਦੋਵਾਂ ਨੂੰ ਜਿਹੜਾ ਨਾ ਬਹੁਤ ਹੀ ਫਾਇਦਾ ਹੁੰਦਾ। ਅਤੇ ਇੱਕ ਮੈਂ ਹੋਰ ਗੱਲ ਦੱਸਦਾ, ਹਦੀਸੇ ਨਬਵੀ ਸੱਲੱਲਾਹੁ ਅਲੈਹਿ ਵਸੱਲਮ ਕਿ ਤੁਸੀਂ ਜਿਸ ਵਕਤ ਖਾਣਾ ਖਾਂਦੇ ਹੋ ਨਾ ਤਾਂ ਮੈਦੇ ਨੂੰ ਤਿੰਨ ਹਿੱਸੇ 'ਚ ਤਕਸੀਮ ਕਰ ਲਓ, ਇੱਕ ਹਿੱਸਾ ਗਜ਼ਾ ਵਾਸਤੇ, ਇੱਕ ਹਿੱਸਾ ਪਾਣੀ ਵਾਸਤੇ ਅਤੇ ਇੱਕ ਹਿੱਸਾ ਅੱਲਾਹ ਵਾਸਤੇ। ਯਾਨੀ ਕਿ ਭੁੱਖ ਰੱਖ ਕੇ ਰੋਟੀ ਖਾਓ ਅਤੇ ਫਿਰ ਤੁਹਾਡਾ ਜਿਹੜਾ ਨਾ ਮੈਦਾ ਕਦੇ ਵੀ ਖਰਾਬ ਨਹੀਂ ਹੋਵੇਗਾ, ਅਤੇ ਨਾਲ ਸਾਡੀ ਦਵਾਈ ਖਾਓ ਅਤੇ ਇਨਸ਼ਾਅੱਲਾ ਤਾਲਾ ਤੁਸੀਂ ਬਿਲਕੁਲ ਤੰਦਰੁਸਤ ਹੋ ਜਾਓਗੇ, ਮੁੜ ਕੇ ਤੁਹਾਨੂੰ ਮੈਦੇ ਦੀ ਸ਼ਿਕਾਇਤ ਨਹੀਂ ਰਹੇਗੀ ਇਨਸ਼ਾਅੱਲਾ।
2: ਸੁਲੇਮਾਨ ਸਾਹਿਬ, ਇੱਥੇ ਮੈਨੂੰ ਇੱਕ ਹੋਰ ਗੱਲ ਯਾਦ ਆਈ, ਸਾਡੇ ਇੱਥੇ ਆਮ ਇੱਕ ਚੀਜ਼ ਹੈਗੀ ਹੈ ਕਿ ਖਾਣਾ ਖਾਂਦੇ ਵੇਲੇ ਲੋਕ ਇਹ ਸੋਚਦੇ ਨੇ ਕਿ ਆਖਰੀ ਖਾਣਾ ਖਰੇ ਜਾਂ ਪਹਿਲਾਂ।
3: ਹਾਂਜੀ, ਸ਼ਾਦੀਆਂ 'ਤੇ ਤੁਸੀਂ ਦੇਖਦੇ ਹੋ ਲੋਕ ਕਿਸ ਤਰ੍ਹਾਂ ਕਹਿੰਦੇ ਨੇ ਅਤੇ ਫਿਰ ਉਹ ਮੈਦੇ 'ਤੇ ਫਿਰ ਖਰਾਬ ਹੋਣਾ ਹੀ ਨਹੀਂ ਜੀ, ਉਹ ਕਹਿੰਦੇ ਨੇ ਬਸ ਅੱਜ ਦਾ ਦਿਨ ਹੈਗਾ ਜੋ ਕੁਛ ਹੈਗਾ ਅਤੇ ਬਸ
2: ਨਹੀਂ ਬਸ ਹੀ ਖਾ ਲਓ। ਸੁਲੇਮਾਨ ਸਾਹਿਬ, ਪੇਸ਼ ਕਰਨੀ ਅਗਲੀ ਈਮੇਲ ਜਿਹੜੀ ਜਮਸ਼ੇਦ ਪੱਟੀ ਹੋਰਾਂ ਲਿਖੀ ਹੈ। ਇਹ ਕਹਿੰਦੇ ਨੇ ਕਿ ਮੇਰੀ ਉਮਰ 42 ਸਾਲ ਹੈ, ਮਸਲਾ ਇਹ ਵੇ ਕਿ ਕਮਜ਼ੋਰੀ ਬਹੁਤ ਵੱਧਦੀ ਜਾ ਰਹੀ ਹੈ, ਹਾਲਾਂਕਿ ਮੈਨੂੰ ਹੋਰ ਕੋਈ ਬਿਮਾਰੀ ਨਹੀਂ, ਸਿਹਤ ਬਹੁਤ ਚੰਗੀ ਹੈ, ਪਰ ਜਿਹੜੀ ਤਾਕਤ ਹੋਣੀ ਚਾਹੀਦੀ ਹੈ ਉਹ ਮੁੱਕਦੀ ਜਾ ਰਹੀ ਹੈ। ਮੈਂ ਇੱਕ ਦਵਾਈ ਵੀ ਲਿੱਤੀ ਸੀ ਜਿਹਦੇ ਨਾਲ ਵਿਅਕਤੀ ਆਰਾਮ ਹੋਇਆ ਅਤੇ ਤਾਕਤ ਆ ਗਈ। ਸੁਲੇਮਾਨ ਸਾਹਿਬ, ਕੋਈ ਇਹੋ ਜਿਹਾ ਨੁਸਖਾ ਜਾਂ ਕੋਈ ਦਵਾਈ ਦੱਸੋ ਕਿ ਇਸ ਕਮਜ਼ੋਰੀ ਤੋਂ ਜਾਨ ਹੀ ਛੁੱਟ ਜਾਵੇ।
3: ਜਮਸ਼ੇਦ ਭਾਈ, ਦਵਾ ਉਹ ਹੋਣੀ ਚਾਹੀਦੀ ਹੈ ਜਿਹੜੀ ਵਕਤੀ ਆਰਾਮ ਲਈ ਨਹੀਂ ਬਲਕਿ ਬਿਮਾਰੀ ਨੂੰ ਪੂਰੀ ਤਰ੍ਹਾਂ ਠੀਕ ਕਰੇ।
2: ਬਿਲਕੁਲ।
3: ਅਤੇ ਤੁਸੀਂ ਇਸ ਤਰ੍ਹਾਂ ਕਰੋ ਕਿ ਮੈਂ ਜਾਂ ਤੁਹਾਡੇ ਨਾਲ ਹੋਰ ਵੀ ਜਿਹੜੇ ਭਾਈ ਨੇ ਉਹ ਮੇਰੇ ਕੋਲ ਮੇਰੇ ਮਤਲਬ ਉੱਤੇ ਆ ਜਾਣ, ਮੈਂ ਉੱਥੇ ਇਨਸ਼ਾਅੱਲਾ ਤੁਹਾਡੀ ਨਫਸ ਦੇਖਾਂਗਾ, ਤੁਹਾਡਾ ਮਜ਼ਾਜ ਦੇਖਾਂਗਾ, ਤੁਹਾਨੂੰ ਪਰਹੇਜ਼ ਦੱਸਾਂਗਾ, ਤੁਹਾਡੀ ਪੂਰੀ ਕੇਸ ਹਿਸਟਰੀ ਲਵਾਂਗਾ ਅਤੇ ਇਨਸ਼ਾਅੱਲਾ ਉਹਦੇ ਮੁਤਾਬਿਕ ਮੈਂ ਤੁਹਾਨੂੰ ਦਵਾਈ ਦੇਵਾਂਗਾ ਅਤੇ ਫਿਰ ਇਹ ਦੁਬਾਰਾ ਜਿਹੜੀ ਨਾ ਤੁਹਾਨੂੰ ਇਨਸ਼ਾਅੱਲਾ ਇਸ ਜ਼ਿੰਦਗੀ 'ਚ ਸ਼ਿਕਾਇਤ ਨਹੀਂ ਰਹੇਗੀ ਇਨਸ਼ਾਅੱਲਾ ਤਾਲਾ। ਇਹਦਾ ਕਾਮਯਾਬ ਮੁਕੰਮਲ ਔਰ ਮੁਸਤਕਿਲ ਇਲਾਜ ਸਾਡੇ ਕੋਲ ਮੌਜੂਦ ਹੈ ਔਰ ਅਸੀਂ ਇਨਸ਼ਾਅੱਲਾ ਇਸ ਚੀਜ਼ ਦੇ ਐਕਸਪਰਟ ਹਾਂ।
2: ਜੀ ਜਮਸ਼ੇਦ ਸਾਹਿਬ, ਤੁਸੀਂ ਸੁਲੇਮਾਨ ਸਾਹਿਬ ਦੀ ਗੱਲ ਸੁਣੀ, ਇਸ ਗੱਲ 'ਤੇ ਅਮਲ ਕਰੋ, ਰੱਬ ਕਰਮ ਕਰੇਗਾ। ਸੁਲੇਮਾਨ ਸਾਹਿਬ, ਪ੍ਰੋਗਰਾਮ ਦਾ ਵੇਲਾ ਮੁੱਕ ਰਿਹਾ, ਮੈਂ ਤੁਹਾਡਾ ਸ਼ੁਕਰੀਆ ਅਦਾ ਕਰਨੀ ਹੈ ਕਿ ਤੁਸੀਂ ਇਸ ਪ੍ਰੋਗਰਾਮ ਵਿੱਚ ਤਸ਼ਰੀਫ ਲਿਆ ਹੈ ਅਤੇ ਸਾਡੇ ਭੈਣ ਭਰਾਵਾਂ ਨੂੰ ਬੜੀਆਂ ਸੋਹਣੀਆਂ ਗੱਲਾਂ ਦੱਸੀਆਂ।
3: ਸਹਿਮਾ ਜੀ, ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਮੈਨੂੰ ਐਡੇ ਸੋਹਣੇ ਅੱਛੇ ਪ੍ਰੋਗਰਾਮ ਵਿੱਚ ਮੈਨੂੰ ਤੁਸੀਂ ਮਧੂ ਕਰਦੇ ਹੋ ਅਤੇ ਮੈਂ ਸਾਰੇ ਭੈਣ ਭਰਾਵਾਂ ਦਾ ਸ਼ੁਕਰੀਆ ਅਦਾ ਕਰਨਾ, ਬਹੁਤ ਬਹੁਤ ਸ਼ੁਕਰੀਆ ਤੁਹਾਡਾ।
2: ਜੀ ਬੜੀ ਮਿਹਰਬਾਨੀ। ਸੋਹਣੇ ਭੈਣ ਭਰਾਓ, ਹੁਣ ਤੁਸੀਂ ਲਿਖੋ ਸਾਡਾ ਪਤਾ ਅਤੇ ਫੋਨ ਨੰਬਰ।
1: ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਲ ਮੀਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 042-377-2710, ਯਾਨੀ 042-377-2710, ਮੋਬਾਈਲ ਨੰਬਰ ਹੈ 03004142608, ਯਾਨੀ 03004142608 ਅਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com।
2: ਸੋਹਣੇ ਭੈਣ ਭਰਾ, ਰੱਬ ਤੁਹਾਡੀ ਹਯਾਤੀ ਕਰੇ ਤੇ ਤੁਸੀਂ ਹਮੇਸ਼ਾ ਹੀ ਸਿਹਤਮੰਦ ਰਹੋ। ਆਮੀਨ। ਇਸ ਦੁਆ ਦੇ ਨਾਲ ਹੀ ਆਪਣੀ ਮੇਜ਼ਬਾਨ ਸਾਇਮਾ ਨੂੰ ਦਿਓ ਇਜਾਜ਼ਤ। ਇਨਸ਼ਾਅੱਲਾ ਫਿਰ ਮੁਲਾਕਾਤ ਹੋਵੇਗੀ, ਉਸ ਵੇਲੇ ਤੀਕਰ ਸਾਰਿਆਂ ਨੂੰ ਰੱਬ ਰਾਖਾ।
0: ਸਰੋਰ ਸੰਗੀਤ, ਸਾਜ਼ੋ ਆਵਾਜ਼, ਆਪਕਾ ਮਨਪਸੰਦ ਰੇਡੀਓ ਚੈਨਲ FM 101।

0: FM 101 ਨਾਲ ਨਾਲ ਸਾਡੇ ਤੇ ਨਾਲ ਨਾਲ ਤੁਹਾਡੇ ਕਿਉਂ ਜੀ ਕੋਈ ਸ਼ੱਕ ਹੈ ਕਿਆ
1: ਯੂ ਕੇਮ ਇਨ ਅ ਬੈਡ

0: वक्त हुआ चाहता है कमर्शियल ब्रेक का।
1: हर्बल एक्सपर्ट प्रोफेसर सुलेमान दे तिब्बी मशवरे।
2: सोनी पैन रहो, सदा वास्ते रहो, ते रब दियां नेमतां दे मजे लुटो, ते हमेशा सेहतमंद रहो। ऐसो आदे नाल तुहाडी मेज़बान साइमा तुहाडी खिदमत विच सलाम अर्ज़ करदी ए, ते तुहाडे वास्ते लियाईए इहो जिहियां गल्लां ते इहो जिहे मशवरे जिहड़े तुहाडियां बीमारियां नूं दूर करनगे ते तुहानूं सेहतमंद बनाणगे। सोने भैन भराओ, प्रोफेसर सुलेमान बहुत सियाने तबीब ने, ते इह गल तुसीं वी जाणदे हो कि इन्हां ने विगड़ियां होईयां बीमारियां दा पक्का इलाज लभ्या है, जिहदी वजह नाल प्रोफेसर सुलेमान होरां नूं गोल्ड मैडल ते दूजे इनाम वी मिले ने। भैन भराओ, मैनूं पता है कि तुसीं प्रोफेसर सुलेमान होरां दी गल्लबात सुणन लई रेडियो दे कोल ही बैठे होगे, ते ओह डीक रहे होगे कि प्रोफेसर सुलेमान कदों गल्लबात करनगे। भैन भराओ, फिकर ना करो, मैं हुणी तुहाडी मुलाकात प्रोफेसर सुलेमान नाल करवावांगी, पर तुसी पहला कागज ते पेंसिल संभालो ते लिखो साडा पता ते फोन नंबर्स।
1: सुलेमान दवाखाना रजिस्टर्ड, पुल फ्लाईओवर बिल मुकाबिल मीनारे पाकिस्तान, मेन रावी रोड, लाहौर। फोन नंबर 042-377-27160, यानी 042-377-271-60। मोबाइल नंबर है 03-400-414-2608, यानी 03-400-414-2608। ते साडा ईमेल एड्रेस है suleiman.dawakhana@gmail.com।
2: पता तुसा लिख लिया होवेगा ते हुण उडीकण दा वेला मुक गया, क्योंकि हुण तुहाडे नाल गलबात करनगे जनाब प्रोफेसर सुलेमान साहब। सुलेमान साहब, तुहानू इस प्रोग्राम विच जी आया नूं कहनी आ।
3: बड़ी मेहरबानी सहमा जी, मैं भी अपने सारे सुनने वालों नूं सलाम अर्ज़ करना वा, ते मेरी दुआ है कि सोहना रब मरीजां नूं सेहत ते तंदुरुस्ती देवे।
2: आमीन। सुलेमान साहब, तुसीं लोकां ते की जादू कर दित्ता है?
3: सहमा जी, मैं की जादू करना है, मैं तो अपने भैन भरावां दा खादम हाँ। हाँ, यह गल जरूर है कि मैं इलाज बारे अपने भैन भरावां नूं कदी भी गलत मशवरा नहीं दिता, बस यो जादू है।
2: सुलेमान साहब, माशाला यही सिफत सब तो वड्डी खूबी है जिहड़ी किसी किसी नूं मिलदी है। सुलेमान साहब, हुण क्यों ना अपने भैन भरावां दीआं ईमेल्स ते SMS पढ़ लिए ताकि किसी नूं शिकायत ना रहे।
3: हाँ जी, बिल्कुल पढ़ लो
2: जी। बड़ी मेहरबानी सुलेमान साहब। यह ईमेल जिहड़ी पहली है ना साडी, एक भैन होरां दी है। अच्छा। लिखते ने कि मैनू सिर विच बहुत पीड़ रहिंदी है, गले विच रेशा डिगदा है ते रात नूं सां नहीं आंदा।
3: अच्छा।
2: जो छांदा भी पीनी आ पर रेशा केरा ठीक ही नहीं हुंदा।
3: जी जी।
2: वाल डिगदे ने ते चिट्टे भी हो रहे ने, मैं बड़ी परेशान हाँ, इस मसले का कोई हल होवे ते मैनूं जरूर दसो। वैसे सुलेमान साहब, वाल डिगण दा जिहड़ा मसला है
3: जी जी,
2: अजकल हर किसी नाल है, इहदा कोई पक्का जिहा इलाज नहीं हो सकदा?
3: सहमा जी, इन्हां वालां दा पक्का इलाज है, पर लोकी मारन हो गए ने, वालां नूं सुक्का रखदे ने, यानी असली तेल नहीं लांदे।
2: अच्छा।
3: जदके तेल वालां दी खुराक है। दूजी गल ए वे कि बस दूजियां बीमारियां नाल भी वाल खराब हो जांदे ने, इस लई उन्हां बीमारियां दा इलाज भी जरूरी है जिहड़ियां वालां नूं खराब करदियां ने। सहमा जी, वाल डिगन दे तीन वड्डे सबब ने, पहला दायमी रेशा केरा, ते दूसरा दिमागी कमजोरी, ते तीसरा किसी बीमारी मसलन टाइफाइड बुखार दा हो जाना। इन्हां चीज़ां नाल भी वाल खराब हो जांदे ने, ते साडी भैन होरां दा भी कुछ इहो जिहा मसला है, ते इन्हां नूं मैं इक खाण वाली दवाई देवांगा जिहदे नाल इन्हां दे जिहड़ियां बलगमी रतूबता ते गलीत माध्य ने ना जी, उह निकल जाणगे, ते दूसरा तेल असीं बणाया बड़ा अच्छा, हरड़ बेड़े आमले ते सिक्का काई दा, इंशाल्लाह तआला इह तेल इस्तेमाल करन ते अंदरूनी तौर ते खाण वाली दवाई इस्तेमाल करन, ते देखो इंशाल्लाह इन्हां दे वाल किन्ने लंबे चमकदार और घने हो जाणगे, और इंशाल्लाह खुद तस्लीम करनगे कि हाँ जी ਇਹ ਵਾਕਈ ਤੇਲ ਅੱਛਾ ਹੈ।
2: ਲਓ ਜੀ ਭੈਣ ਭਰਾ, ਮੈਂ ਤੇ ਅੱਜ ਤੋਂ ਇਹ ਤੇਲ ਇਸਤੇਮਾਲ ਕਰਨ ਲੱਗੀ ਜੇ, ਤੇ ਮੈਂ ਤੇ ਹੁਣ ਮਸ਼ਹੂਰੀਆਂ 'ਚ ਆਉਣਾ ਲੰਬੇ ਵਾਲਾਂ ਦੀ।
3: ਮਾਸ਼ਾਅੱਲਾ, ਤੁਹਾਡੇ ਅੱਗੇ ਵਾਲ ਬੜੇ ਲੰਬੇ ਨੇ ਜੀ ਸਾਹਿਬ ਜੀ।
2: ਜੀ ਭੈਣ ਜੀ, ਤੁਹਾਡੀ ਅਸਲ ਬਿਮਾਰੀ ਫੜੀ ਗਈ ਜੇ, ਜਿਹਦੀ ਵਜ੍ਹਾ ਨਾਲ ਤੁਹਾਡੇ ਵਾਲ ਖਰਾਬ ਹੋ ਰਹੇ ਨੇ। ਹੁਣ ਤੁਸੀਂ ਦੇਰ ਨਹੀਂ ਕਰਨੀ, ਇਲਾਜ ਕਰਵਾਉਣਾ, ਰੱਬ ਖੈਰ ਕਰੇਗਾ। ਸੁਲੇਮਾਨ ਸਾਹਿਬ, ਵਾਰੀ ਹੈ SMS ਦੀ
3: ਜਿਹੜੀ
2: ਇਰਫਾਨ ਨਜ਼ੀਰ ਹੋਰਾਂ ਲਿਖੀ ਹੈ।
3: ਠੀਕ।
2: ਇਹ ਕਹਿੰਦੇ ਨੇ ਕਿ ਮੇਰੀ ਉਮਰ 26 ਸਾਲ ਹੈ, ਮੈਨੂੰ 1 ਸਾਲ ਪਹਿਲਾਂ ਮਲੇਰੀਆ ਹੋਇਆ ਸੀ
3: ਜੀ।
2: ਮਲੇਰੀਆ ਤਾਂ ਠੀਕ ਹੋ ਗਿਆ, ਪਰ ਮੇਰੀ ਅੰਦਰ ਦੀ ਕਮਜ਼ੋਰੀ ਠੀਕ ਨਹੀਂ ਹੋਈ, ਬਲਕਿ ਵੱਧ ਗਈ ਹੈ
3: ਜੀ।
2: ਮੈਂ ਮਲਟੀ ਵਿਟਾਮਿਨਸ ਦੀਆਂ ਗੋਲੀਆਂ ਵੀ ਖਾਧੀਆਂ ਪਰ ਕੋਈ ਫਾਇਦਾ ਨਹੀਂ ਹੋਇਆ
3: ਜੀ।
2: ਸੁਲੇਮਾਨ ਸਾਹਿਬ, ਜੇ ਇਹ ਕਮਜ਼ੋਰੀ ਨਾ ਗਈ ਤੇ ਫਿਰ ਕੀ ਹੋਵੇਗਾ? ਮਿਹਰਬਾਨੀ ਕਰਕੇ ਮੇਰਾ ਇਲਾਜ ਕਰ ਦਿਓ।
3: ਬੇਟਾ ਜੀ, ਕਮਜ਼ੋਰੀ ਕਿਉਂ ਨਹੀਂ ਜਾਵੇਗੀ? ਤੁਸੀਂ ਇੰਨੇ ਪਰੇਸ਼ਾਨ ਕਿਉਂ ਹੋ? ਤੁਹਾਨੂੰ ਕਿਹਨੇ ਕਹਿ ਦਿੱਤਾ ਕਿ ਕਮਜ਼ੋਰੀ ਠੀਕ ਨਹੀਂ ਹੁੰਦੀ? ਬੇਟਾ ਜੀ, ਰੱਬ ਦੀ ਮਿਹਰਬਾਨੀ ਨਾਲ ਸ਼ੂਗਰ, ਬਲੱਡ ਪ੍ਰੈਸ਼ਰ ਅਤੇ ਵੱਡੇਰੀ ਉਮਰ ਦੀ ਬਿਮਾਰੀ ਠੀਕ ਹੋ ਜਾਂਦੀ ਹੈ ਅਤੇ ਇਹ ਕਮਜ਼ੋਰੀ ਵੀ ਠੀਕ ਹੋ ਜਾਵੇਗੀ
2: ਇਨਸ਼ਾਅੱਲਾ।
3: ਬੇਟਾ ਜੀ, ਗੱਲ ਇਹ ਵੇ ਕਿ ਇਹੋ ਜਿਹੀ ਖਤਰਨਾਕ ਬਿਮਾਰੀ ਦਾ ਇਲਾਜ ਜਿਹੜਾ ਨਾ ਦਰਾ ਟਿੱਕ ਕੇ ਕਰਾਉਣਾ ਪੈਂਦਾ ਹੈ। ਜੇ ਤੁਸੀਂ ਇੱਕ ਹੀ ਖੁਰਾਕ ਨਾਲ ਕਹੋ ਕਿ ਕਮਜ਼ੋਰੀ ਦੂਰ ਹੋ ਜਾਵੇ ਤਾਂ ਬੇਟਾ ਜੀ ਇਹ ਨਹੀਂ ਹੋ ਸਕਦਾ, ਤੁਹਾਨੂੰ ਪੂਰੀ ਤਰ੍ਹਾਂ ਇਲਾਜ ਕਰਾਉਣਾ ਪਵੇਗਾ। ਅਤੇ ਮੈਂ ਤੁਹਾਨੂੰ ਯਕੀਨ ਦਿਵਾਉਣਾ ਕਿ ਤੁਹਾਡੇ ਜਿਸਮ ਵਿੱਚ ਇਨਸ਼ਾਅੱਲਾ ਤਾਲਾ ਚੁਸਤੀ, ਫੁਰਤੀ ਅਤੇ ਤਵਾਨਾਈ ਪੈਦਾ ਹੋ ਜਾਵੇਗੀ ਔਰ ਤੁਸੀਂ ਆਪਣੇ ਆਪ ਨੂੰ ਹਸ਼ਾਸ਼ ਪਸ਼ਾਸ਼ ਮਹਿਸੂਸ ਕਰੋਗੇ। ਲੇਕਿਨ ਜ਼ਰਾ ਟਿੱਕੇ ਇਲਾਜ ਕਰਾ ਲਓ।
2: ਬਸ ਗੱਲ ਅਸਲ 'ਚ ਕੀ ਟਿਕਣ ਦੀ, ਇਹ ਜ਼ਰੂਰੀ ਹੈ ਟਿਕ ਜਾਓ ਅਤੇ ਆਪਣਾ ਇਲਾਜ ਜ਼ਰੂਰ ਕਰਵਾਓ, ਚੰਗੇ ਤਰੀਕੇ ਨਾਲ ਕਰਵਾਓ। ਸੁਲੇਮਾਨ ਸਾਹਿਬ ਇੱਥੇ ਮਾਸ਼ਾਅੱਲਾ ਮੌਜੂਦ ਨੇ ਔਰ ਜਦੋਂ ਤੁਹਾਨੂੰ ਇੰਨੀ ਅੱਛੀ ਓਪਰਚੁਨਿਟੀ ਮਿਲਣ ਡਈ ਹੈ ਤਾਂ ਯੂ ਸ਼ੁੱਡ ਅਵੇਲ ਦੈਟ। ਜੀ ਇਰਫਾਨ ਸਾਹਿਬ, ਹੁਣ ਤੁਹਾਡੀ ਫਿਕਰ ਮੁੱਕ ਜਾਣੀ ਚਾਹੀਦੀ ਹੈ ਕਿਉਂਕਿ ਸੁਲੇਮਾਨ ਸਾਹਿਬ ਨੇ ਤੁਹਾਨੂੰ ਸਾਰੀਆਂ ਗੱਲਾਂ ਸਮਝਾ ਦਿੱਤੀਆਂ ਨੇ ਕਿ ਕਮਜ਼ੋਰੀ ਠੀਕ ਹੋ ਸਕਦੀ ਹੈ। ਬਸ ਤੁਸੀਂ ਸੁਲੇਮਾਨ ਸਾਹਿਬ ਨੂੰ ਫੌਰਨ ਮਿਲੋ ਤਾਂ ਕਿ ਤੁਹਾਡੀ ਹਾਲਤ ਜਿਹੜੀ ਉਹ ਠੀਕ ਹੋ ਜਾਵੇ ਔਰ ਤੁਹਾਡੇ ਬਾਰੇ ਉਹਨਾਂ ਨੂੰ ਸਾਰਾ ਪਤਾ ਚੱਲ ਜਾਵੇ, ਤੁਹਾਡਾ ਇਲਾਜ ਕੀਤਾ ਜਾਵੇ। ਸੋਹਣੇ ਭੈਣ ਭਰਾ, ਸਿਹਤ ਬਾਰੇ ਹਰਬਲ ਐਕਸਪਰਟ ਪ੍ਰੋਫੈਸਰ ਸੁਲੇਮਾਨ ਦੇ ਤਿੱਬੀ ਮਸ਼ਵਰੇ ਪੇਸ਼ ਕੀਤੇ ਜਾ ਰਹੇ ਨੇ। ਅਗਲੀ ਈਮੇਲ ਤੋਂ ਪਹਿਲਾਂ ਮੈਂ ਤੁਹਾਨੂੰ ਲਿਖਵਾਉਂਦੀ ਹਾਂ ਆਪਣਾ ਪਤਾ ਤਾਂ ਕਿ ਤੁਸੀਂ ਸੁਲੇਮਾਨ ਸਾਹਿਬ ਨੂੰ ਆਪ ਮਿਲ ਕੇ ਬਿਮਾਰੀ ਬਾਰੇ ਮਸ਼ਵਰਾ ਕਰ ਸਕੋ।
1: ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ, ਬਿਲ ਮੁਕਾਬਿਲ ਮੀਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 0423772716 ਯਾਨੀ 0423772716। ਮੋਬਾਈਲ ਨੰਬਰ ਏ 0300414 2608 ਯਾਨੀ 0300414 2608। ਅਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com।
2: ਜੀ ਭੈਣ ਭਰਾ, ਤੁਹਾਡੀ ਉਡੀਕ ਮੁੱਕ ਗਈ ਤੇ ਵਾਰੀ ਆ ਗਈ ਅਗਲੀ ਈਮੇਲ ਦੀ। ਸੁਲੇਮਾਨ ਸਾਹਿਬ, ਈਮੇਲ ਹਾਜੀ ਬਸ਼ੀਰ ਹੋਰਾਂ ਲਿਖੀ ਹੈ ਜਿਨ੍ਹਾਂ ਨੂੰ ਜੋੜਾਂ ਦੀ ਤਕਲੀਫ ਹੈ। ਇਹ ਲਿਖਦੇ ਨੇ ਕਿ ਜੋੜਾਂ ਵਿੱਚ ਬਹੁਤ ਹੀ ਪੀੜ ਹੁੰਦੀ ਹੈ ਜਿਹਦੀ ਵਜ੍ਹਾ ਨਾਲ ਨਮਾਜ਼ ਵੀ ਨਹੀਂ ਪੜ੍ਹ ਸਕਦਾ
3: ਜੀ,
2: ਬਹਿ ਕੇ ਉੱਠਣਾ ਵੀ ਜਿਹੜਾ ਨਾ ਬੜਾ ਮੁਸ਼ਕਿਲ ਹੈ, ਪੌੜੀਆਂ ਨਹੀਂ ਚੜ੍ਹ ਸਕਦਾ ਤੇ ਪੈਦਲ ਟੁਰਨਾ ਮੁਸ਼ਕਿਲ ਹੋ ਗਿਆ, ਦਰਦ ਵਾਸਤੇ ਗੋਲੀਆਂ ਖਾਣਾ ਪਰ ਜਿਸ ਦਿਹਾੜੀ ਗੋਲੀ ਨਾ ਖਾਵਾਂ ਬਹੁਤ ਹੀ ਪੀੜ ਹੁੰਦੀ ਹੈ, ਮਿਹਰਬਾਨੀ ਕਰਕੇ ਮੇਰਾ ਇਲਾਜ ਕਰ ਦਿਓ।
3: ਮੇਰੇ ਮੋਹਤਰਮ ਹਾਜੀ ਸਾਹਿਬ, ਮੇਰੀ ਇਹ ਗੱਲ ਹਮੇਸ਼ ਯਾਦ ਰੱਖਣਾ ਕਿ ਵਕਤੀ ਆਰਾਮ ਲਈ ਜਿਹੜੀ ਗੋਲੀਆਂ ਤੁਸੀਂ ਲੈਂਦੇ ਹੋ ਉਹਦੇ ਨਾਲ ਪੀੜ ਤੇ ਥੋੜੀ ਦੇਰ ਲਈ ਮੁੱਕ ਜਾਂਦੀ ਹੈ ਪਰ ਉਹਦਾ ਪੁੱਠਾ ਅਸਰ ਵੀ ਹੋ ਜਾਂਦਾ ਹੈ। ਮੇਰਾ ਮਤਲਬ ਇਹ ਵੇ ਕਿ ਇਹੋ ਜਿਹੀਆਂ ਦਵਾਈਆਂ ਨਾਲ ਮੇਦੇ ਦਾ ਅਲਸਰ ਵੀ ਹੋ ਸਕਦਾ ਹੈ, ਇਸ ਲਈ ਤੁਸੀਂ ਇਹ ਗੋਲੀਆਂ ਜ਼ਿਆਦਾ ਇਸਤੇਮਾਲ ਨਾ ਕਰੋ। ਅਤੇ ਮੋਹਤਰਮ ਹਾਜੀ ਸਾਹਿਬ, ਜੋੜਾਂ ਦੇ ਦਰਦ ਵਿੱਚ ਵੱਡਾ ਗੋਸ਼ਤ, ਗੋਭੀ, ਮਾਸ਼ ਦੀ ਦਾਲ, ਅਰਵੀ ਅਤੇ ਬਹੁਤੀਆਂ ਠੰਡੀਆਂ ਸ਼ੈਵਾਂ ਨਹੀਂ ਇਸਤੇਮਾਲ ਕਰਨੀਆਂ ਚਾਹੀਦੀਆਂ ਅਤੇ ਤੁਸੀਂ ਇਹਨਾਂ ਸ਼ੈਵਾਂ ਤੋਂ ਖਾਸ ਤੌਰ 'ਤੇ ਪਰਹੇਜ਼ ਕਰੋ ਅਤੇ ਜੋੜਾਂ 'ਤੇ ਮਿੱਠੇ ਤੇਲ ਦੀ ਮਾਲਿਸ਼ ਜ਼ਰੂਰ ਕਰਿਆ ਕਰੋ। ਹਾਜੀ ਸਾਹਿਬ, ਇਲਾਜ ਬਾਰੇ ਇਹ ਅਰਜ਼ ਹੈ ਕਿ ਤੁਸੀਂ ਕਿਸੇ ਦਿਨ ਮੇਰੇ ਕੋਲ ਦਵਾਖਾਨੇ 'ਤੇ ਆ ਜਾਓ, ਮੈਂ ਤੁਹਾਡੀ ਹਾਲਤ ਆਪ ਵੇਖਣਾ ਚਾਹੁੰਦਾ ਵਾਂ, ਉਸ ਤੋਂ ਬਾਅਦ ਹੀ ਮੈਂ ਤੁਹਾਡੇ ਲਈ ਕੋਈ ਦਵਾਈ ਲਿਖਾਂਗਾ। ਹਾਜੀ ਸਾਹਿਬ, ਅੱਲਾ ਦੀ ਮਿਹਰਬਾਨੀ ਨਾਲ ਜੋੜਾਂ ਦਾ ਦਰਦ ਪੂਰੀ ਤਰ੍ਹਾਂ ਠੀਕ ਹੋ ਜਾਵੇਗਾ, ਬਸ ਜ਼ਰਾ ਟਿੱਕੇ ਇਲਾਜ ਕਰਾਉਣਾ ਪੈਂਦਾ ਹੈ। ਜੇ ਤੁਸੀਂ ਪੂਰੀ ਤਰ੍ਹਾਂ ਇਲਾਜ ਕਰਵਾ ਲਓਗੇ ਤਾਂ ਰੱਬ ਦੀ ਮਿਹਰਬਾਨੀ ਨਾਲ ਇਨਸ਼ਾਅੱਲਾ ਤੁਹਾਡੀ ਇਹ ਤਕਲੀਫ ਬਿਲਕੁਲ ਠੀਕ ਹੋ ਜਾਵੇਗੀ, ਤੁਸੀਂ ਆਪਣੇ ਕੰਮ ਕਾਰ ਵੀ ਖੁਦ ਕਰੋਗੇ।
2: ਸੁਲੇਮਾਨ ਸਾਹਿਬ, ਇਹ ਬਿਮਾਰੀ ਯੂਰਿਕ ਐਸਿਡ ਦੀ ਵਜ੍ਹਾ ਨਾਲ ਨਹੀਂ ਹੁੰਦੀ ਭਲਾ?
3: ਹਾਂਜੀ ਹਾਂਜੀ, ਬਿਲਕੁਲ ਯੂਰਿਕ ਐਸਿਡ ਨਾਲ ਵੀ ਹੋ ਸਕਦੀ ਹੈ ਜੀ, ਉਹਦੀ ਜ਼ਿਆਦਾ ਨਾਲ। ਅਤੇ ਇਸੇ ਵਾਸਤੇ ਮੈਂ ਦੱਸਿਆ ਨਾ ਕਿ ਵੱਡਾ ਗੋਸ਼ਤ, ਅਰਵੀ, ਇਹ ਜਿਹੜੀ ਦਾਲ ਮਾਸ਼, ਇਹ ਨਹੀਂ ਖਾਣੀ ਚਾਹੀਦੀ। ਇਸ ਤੋਂ ਇਲਾਵਾ ਕੁਛ ਐਸੀਆਂ ਬਿਮਾਰੀਆਂ ਵੀ ਨੇ, ਮਸਲਨ ਗਨੋਰੀਆ, ਸਿਫਿਲਿਸ, ਇਹਨਾਂ ਦੇ ਜ਼ਹਿਰੀਲੇ ਅਸਰਾਂ ਤੋਂ ਵੀ ਇਹ ਬਿਮਾਰੀ ਹੋ ਜਾਂਦੀ ਹੈ।
2: ਜੀ ਹਾਜੀ ਸਾਹਿਬ, ਹੁਣ ਤੁਸੀਂ ਸੁਲੇਮਾਨ ਸਾਹਿਬ ਦੇ ਮਸ਼ਵਰੇ 'ਤੇ ਜ਼ਰੂਰ ਅਮਲ ਕਰਨਾ ਤਾਂ ਕਿ ਤੁਹਾਡੀ ਬਿਮਾਰੀ ਜਿਹੜੀ ਵਕਤੀ ਤੌਰ 'ਤੇ ਨਹੀਂ ਬਲਕਿ ਪੂਰੀ ਤਰ੍ਹਾਂ ਠੀਕ ਹੋ ਜਾਵੇ। ਸੁਲੇਮਾਨ ਸਾਹਿਬ, ਅਗਲੀ ਈਮੇਲ ਨਾਸਿਰ ਚੁਖਤਾਈ ਹੋਰਾਂ ਦੀ ਹੈ।
3: ਜੀ,
2: ਇਹਨਾਂ ਦੀ ਉਮਰ 45 ਸਾਲ ਹੈ।
3: ਅੱਛਾ।
2: ਇਹ ਲਿਖਦੇ ਨੇ ਕਿ ਰੱਬ ਦੀ ਮਿਹਰਬਾਨੀ ਨਾਲ ਹੋਰ ਕੋਈ ਮਸਲਾ ਨਹੀਂ, ਸਿਹਤ ਬਹੁਤ ਚੰਗੀ ਹੈ, ਬਸ ਕੁਝ ਕਮਜ਼ੋਰੀ ਜਿਹੀ ਹੋ ਗਈ ਹੈ।
3: ਅੱਛਾ।
2: ਮੈਂ 1-2 ਗੋਲੀਆਂ ਖਾਧੀਆਂ ਸਨ ਜਿਹਦੇ ਨਾਲ ਬਹੁਤ ਫਾਇਦਾ ਹੋਇਆ, ਪਰ ਮੈਨੂੰ ਕਿਸੇ ਨੇ ਦੱਸਿਆ ਹੈ ਕਿ ਇਹੋ ਜਿਹੀਆਂ ਗੋਲੀਆਂ ਨਾਲ ਬਲੱਡ ਪ੍ਰੈਸ਼ਰ ਤੇ ਦਿਲ ਦੀ ਤਕਲੀਫ ਹੋ ਜਾਂਦੀ ਹੈ।
3: ਜੀ
2: ਸੁਲੇਮਾਨ ਸਾਹਿਬ, ਜੇ ਤੁਸੀਂ ਮੈਨੂੰ ਇਸ ਕਮਜ਼ੋਰੀ ਤੋਂ ਛੁਟਕਾਰਾ ਦਿਵਾ ਦਿਓ ਤੇ ਬਹੁਤ ਦੁਆਵਾਂ ਦੇਵਾਂਗਾ।
3: ਨਾਸਰ ਭਾਈ, ਇਹ ਗੱਲ ਬਿਲਕੁਲ ਠੀਕ ਹੈ ਕਿ ਇਹੋ ਜਿਹੀਆਂ ਗੋਲੀਆਂ, ਕੈਪਸੂਲ ਤੇ ਦੂਜੀਆਂ ਚੀਜ਼ਾਂ ਨਾਲ ਬਲੱਡ ਪ੍ਰੈਸ਼ਰ ਵੱਧ ਜਾਂਦਾ ਹੈ, ਖਾਰਸ਼, ਫੋੜੇ, ਫਿੰਸੀ ਤੇ ਦਿਲ ਦੀਆਂ ਬਿਮਾਰੀਆਂ ਵੀ ਹੋ ਜਾਂਦੀਆਂ ਨੇ। ਇਸ ਲਈ ਇਹੋ ਜਿਹੀ ਦਵਾਈ ਕਦੀ ਵੀ ਨਹੀਂ ਖਾਣੀ ਚਾਹੀਦੀ। मेरे भाई जदों ये कमजोरी कुदरती दवाइया नाल यानी कि जड़ी बूटियां नाल ठीक हो सकती है तो दूजियां शैवां खान की की जरूरत है भाई जी यह जी दवाई वरतो जी ताकत भी दे तो दूजी खराबी भी ना हो भाई जी तुसी किसी भी दिन मेरे को दुआखाने ते तशरीफ लियाओ मैं तुहानू इस बारे होर भी गल्लां दसांगा ते कोई चंगी जी दवाई तुहाडे वास्ते लिख देंगा जिंदे नाल वक्ती ताकत नहीं बल्कि हमेशा ही ताकत तुहाडे कोल आ जाएगी कि तुसी बड़े मजे नाल जिंदगी गुजार सकोगे ते कोई नुकसान भी नहीं होगा
2: जी नासिर भाई हुण ते तुहाडा मसला हल हो गया हुण ते तुहानू किसी दूजी दवाई की जरूरत ही नहीं रहेगी बस तुसी सुलेमान साहब नूं एक बार मिल लो इंशाल्लाह तुहाडी मुश्किल मुक जाएगी सुलेमान साहब हुण पेश करनी है ईमेल जिहड़ी अरसलान मुबीन होरां लिखी है
3: जी जी जरूर
2: सुलेमान साहब भी लिखदे ने कि मेरे ब्याह नूं 3 वरे हो गए ने
3: अच्छा
2: पर औलाद वर्गी मिठी शहद नूं तरस रहे हां
3: अच्छा
2: सुलेमान साहब इन्हां ने अपनी घरवाली दी बीमारी बारे भी लिखिया है
3: जी जी
2: ते सारियां लामतां बड़ी तफसील नाल लिखियां ने
3: जी जी
2: जिहड़ियां तुसीं पढ़ लईयां ने
3: थोड़ी देर
2: पहले मेहरबानी करके इन्हां नूं मशवरा दिओ
3: जी सहमा जी क्यों नहीं अरसलान भाई मैं तुहाडा खत बड़े गौर नाल पढ़िया है ते जिहड़ियां लामतां तुसीं अपनी घरवाली दे मुतलक लिखियां ने वह लामता तो मेरी नज़र है तो मैं हैरान हाँ कि ताड़ी कारवाली की यह बीमारी अजे तिकर ठीक क्यों नहीं हुई भाई जी ये बीमारी विआह तो बाद आपे ठीक हो जाती है पर बीमारी का अजे तक रहना इस गल नूं साबत करता है कि तुसी भी किसी ना किसी दूसरी बीमारी दे विच मुबतला जे तो यह फिक्र वाली गल है मेरे भाई इन्हां गल्लां नूं ज़हन विच रख के मैं तुहानूं मशवरा देंगा कि तुसी देर ना करो तो जिनी छेती होवे तुसी दवाखाने ते आ जाओ ताकि पता चल जाए कि असल मसला की है जिंदी वजह नाल तुहाडी घरवाली नूं बेउलादी की तकलीफ हो गई है भाई जी तुसी फिक्र ना करो ते रब ते भरोसा रखो वो ही सारे नूं सेध देंदा है रब ने चाहिया ते इनशाला तुहाडी घरवाली बिल्कुल ठीक हो जाएगी ते इनशाला सोहना रब तुहानूं भी औलाद दीआं खुशियां विखावेगा
2: इनशाला जी इनशाला जी अरसलान साहब तुहानूं पता लग गया कि तुहाडे नाल असल मसला की है भाई जी हुण तुहानूं अपने ते अपनी घरवाली दे इलाज बारे फिकर करनी चाहीदी है साडी भी दुआ है कि रब तुहाडे उत्ते मेहरबानी करे ते तुहाडे घर विच खुशियां आ जाण आमीन सुलेमान साहब प्रोग्राम दी अगली ईमेल पढ़नी आ जिहड़ी गुलाम रसूल पट्टी होरां लिखी है
3: जी जी पढ़ो जी
2: इह कहिंदे ने कि मेरा ब्लड प्रेशर बहुत ही वध जांदा है ते किसे वेले 200 ते 140 भी हो जांदा है
3: अच्छा
2: मैं गोलियां भी खाना ते थिंदियां शैवां तो भी परहेज करना वा पर ब्लड प्रेशर फिर भी वध जांदा है
3: अच्छा
2: सुलेमान साहब मैनूं किसे दस्सिया है कि देसी दवाइयां नाल ब्लड प्रेशर दी बीमारी बिलकुल ठीक हो जांदी है
3: जी
2: सुलेमान साहब इह गल ठीक है या फिर दिल दी तसल्ली है बराए करम मैनूं सही मशवरा दिओ कि मैं की करां जी सर
3: गुलाम रसूल साहब मैं कभी भी गलत मशवरा नहीं देंदा क्योंकि गलत मशवरा देना खयानत है जिंदा जवाब रब की अदालत विच देना पवेगा मेरे भाई ये गल बिल्कुल ठीक है कि देसी दवाइयां नाल ब्लड प्रेशर की बीमारी पूरी तरह ठीक हो जाती है इन दी वजह यह वे कि देसी दवाइया शरियाना नूं खोल दिंदियां ने ते जिस्म दे चर्बीले ज़रात नूं कढ़दियां ने ते बीमारी पूरी तरह ठीक हो जाती है मेरे भाई तुसी इन्हां दवाइयां नूं आप वरत के वेखो ते इनशाला तुहानूं बहुत ही फायदा होगा ते रब दी मेहरबानी नाल तुहाडी इह बीमारी बिल्कुल ठीक हो जाएगी क्योंकि जनाब साडी तिब विच इहदा कामयाब मुकम्मल ते मुअस्सर इलाज मौजूद है
2: जी इंशाल्लाह ताला जी तुहानूं अपनी ईमेल दा जवाब मिल गया हुण तुसीं इक वारी इह इलाज करा के वेखो रब खैर करेगा सुलेमान साहब प्रोग्राम दा वेला मुक रिहा ते मैं तुहाडा शुक्रिया अदा करनी है कि तुसीं साडे सुनण वालियां नूं बहुत चंगे मशवरे दित्ते
3: सहमा जी तुहाडा भी बहुत बहुत शुक्रिया कि तुसी मैनू अपने भैन भरावां दी खिदमत दा मौका दिंदे हो तुहाडा बहुत बहुत शुक्रिया
2: जी बड़ी मेहरबानी सोहणे भैन भरावो साडी दुआ है कि रब तुहानूं बीमारियां तो बचावे पर रब ना करे जे तुहानूं कोई तिब्बी मसला होवे ते तुसी सुलेमान साहब नूं आप भी मिल सकदे हो
1: सुलेमान दवाखाना रजिस्टर्ड पुल फ्लाईओवर बिल मुकाबिल मीनारे पाकिस्तान मेन रावी रोड लाहौर फोन नंबर 042-377-27160 यानी 042-377-2710 मोबाइल नंबर है 03004142608 यानी 03004142608 ते साडा ईमेल एड्रेस है suleiman.dawakhana@lhr@gmail.com
2: ਜੀ ਭੈਣ ਭਰਾ, ਹੁਣ ਪ੍ਰੋਗਰਾਮ ਦਾ ਵੇਲਾ ਜਿਹੜਾ ਮੁੱਕ ਗਿਆ, ਆਪਣੀ ਮੇਜ਼ਬਾਨ ਸਾਇਮਾ ਨੂੰ ਦੇਵੋ ਇਜਾਜ਼ਤ। ਇਨਸ਼ਾਅੱਲਾ ਅਗਲੇ ਪ੍ਰੋਗਰਾਮ ਵਿੱਚ ਫਿਰ ਮੁਲਾਕਾਤ ਹੋਵੇਗੀ। ਉਸ ਵੇਲੇ ਤੀਕਰ ਰੱਬ ਰਾਖਾ।
4: FM 101 ਨਾਲ ਨਾਲ ਸਾਡੇ ਤੇ ਨਾਲ ਨਾਲ ਤੁਹਾਡੇ। ਕਿਉਂ ਜੀ, ਕੋਈ ਸ਼ੱਕ ਹੈ ਕਿਆ?